ਨਾਨਕ ਸੱਚ ਸਵਾਰਨਾਰਾ ਆਸਮ ਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਉਂ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਦਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆਪ ਤੇਵੜ ਦੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡਭਾਵ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਨਾਮ ਨ ਪਾਇਆ ਤੇ ਪਾਗਿਨ ਜੰਪਾਸ ਜੋ ਸਤਿਗੁਰ ਸੰਸੰਗ ਮੰਗਾਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸੰਜ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੇ ਹੁਦਮ ਜਾ ਆਰਾ ਜੀ ਉਹ ਪਰਿਆ ਸਹਿਲ ਪੱਥਰ ਮੈਂ ਜੰਥੋ ਪਾਏ ਤਾ ਕਾਰਿਜ ਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਗਾਸ ਹਰਿਆ ਰਹਾਓ ਜਨਨ ਬਿਦਾ ਲੋ ਸੁਤ ਮੰਤਾ ਕੋਈ ਨਾ ਕਿਸ ਕੀ ਤਰਿਆ ਸੇ ਸਿਰ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜਾ ਵੈਸੇ ਕੋਸਾ ਤੇ ਪਾਸੇ ਬਹਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਾਵਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇਕਿਓ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰ ਪੁਨਰ ਗਮਾ ਗਮ ਪਾਰਾ ਸਭ ਤਿਆਵੇਂ ਸਭ ਤਿਆਵੇਂ ਤੋਜੀ ਹਰ ਸੱਚੇ ਸਿਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੋ ਵਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਜੋਜ ਵਜਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਨ ਜੀ ਤੇਰੇ ਕਿਆ ਗੁਣ ਆਪ ਖਾਣਾ ਜੋ ਸੇਵੈ ਤੁਹ ਜੀ ਜਾ ਨਾਨਕ ਤਿਨ ਕਰਬਾਣਾ ਹਰ ਦਿਆ ਵਿਰ ਦਿਆਵੈ ਤੁਹ ਜੀ ਸੇ ਜਨ ਜੁਗ ਮੈਂ ਸੋਵਾਸੀ ਸੇ ਮੂਹ ਸੇ ਮੂਤ ਪਹਿ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ
ਤਿੰਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰਾ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਤੇਰੇ ਪਾਸ ਲਾਂਤ ਹੋ ਜੀ ਅਨਕ ਅਨੇਕ ਅਨੰਤਾ। ਤੇਰੇ ਅਣਕ ਤਿਨ ਕਰੇ ਹਰ ਪੂਜਾ ਜੀ ਤਬ ਤਾ ਪੇ ਜਾਵੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗਤ ਪਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੂੰ ਜੇ ਵਡਵਰ ਨਾ ਕੋਈ। ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ। ਤੁਹਾਡੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ। ਤੁਹਾਡੇ ਆਪੇ ਸੇ ਸਭ ਪਾਈ ਜੀ ਤੁਹਾਡੇ ਆਪੇ ਸੇ ਸਭ ਗੋਈ। ਜਾਨਾ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮੱਲਾ ਚੌਥਾ। ਤੂੰ ਕਰਤਾ ਚਾਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਹਲਾ ਦਾ ਮਨ ਮੁਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝੀ ਮਾਂ ਏ ਤੁਹੇ ਬਿਨ ਦੂਜਾ ਕੋਈ ਨਾ। ਜੇ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣ। ਜਿਨ ਹਰ ਸਿਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ ਜਾਨਾਂ ਨੂੰ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ। ਤਿਤ ਸਰਵਲੇ ਭੈਲੇ ਨੂੰ ਆਸਾ ਪਾਣੀ ਪਾਵ ਤਿੰਨੇ ਕੀਆ। ਭੰਗ ਜਮੋ ਪੱਗ ਨਹੀਂ ਚਾਲੇ ਹਮ ਦੇਖਾ ਤੈਨੂੰ ਡੂਬੀ ਅਲੇ। ਮਾਨ ਏਕ ਨ ਚੇਸ ਮੂੜ ਮੰਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਣਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਰਿ ਕੇਵਲ ਨਾਮ। ਸਰੰਜਾਮ ਲਾ ਪਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ। ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਾਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੂ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਆਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਾਪ ਚਰਨ ਮਨ ਰਾਏ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੋਸਵੇ ਤੂੰ ਕਾਬੂ ਆਪਾਤ ਦੇ ਮੋਹੇ ਬਚਾਵੋ। ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸੇ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰੀਏ ਸਭੈ ਨਿਕੋ ਆ ਸੁੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂੰ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹੱਥ ਦੇ ਮੁਝੇ ਅਬਰੀ ਹੈ
मरण काल का त्रास अनिवार्य। हो जो सदा हमारे पच्छा श्रिय तो जो करी हो रक्षा। राह लियो मोय राखण हारे साहेब संत सहाय प्यारे। दीन बन दुष्ट के हमता तुम हो पुरी चतर दास कंता। काल पाए ब्रह्मा अवतरा काल पाए शिवजी अवतरा काल पाए कर्मि प्रकाशा सगल काल का किया तमाशा। जवन काल जोगी शिव कियो बेदराज ब्रह्मा ज्योतियो। जवन काल सब लोक सवारा नमस्कार है ताए हमारा। जवन काल सब जगत बनायो देव दय जशन अपजायो। आदि अंत कह अवतारा सोई गुरु समझियो हमारा। नमस्कार तिसी को हमारी सगल प्रजा जिने आप सवारी। सेवगन गो सेवगन सो दियो सतरन को पल मोहम्मद कियो। कड़ कड़ के अंतर की जानत फले बुरे की पीर पशानत। चीटी ते कुंजर अस्तूला सब पर कृपा दृष्ट कर फूला। संतन दुख पाए ते दुखी सो पाए साधन के सुखी। के की पीर पछंद है कड़ कड़ के पढ़ पढ़ के जाना है। जाबुद कर करा करतारा पर जा तरताव दे अपारा। जाबा कर कर तो हो कब हूँ तुम मिलत दे तर सब हूँ। जेते बन से सब तारे आप अपनी बूझो चारे। तुम सब ही तेरा तनरालम जान बे फेदर आलम। निरंकार निर्विकार निर्लंब आद नील नाद संभ। ताका मूल जात भेदा जाको भेव न पावत बेदा। ताको कर पाहन न मानत महा मूढ़ गए पे न जानत। महादेव को कह सदा शिव नंकार का चिन्ह न भेव। आप अपनी बुद्ध है जेती बरना तपेन पेन तो है तेती। तुमरा लखन जाए पसारा केहवे सा प्रथम संसारा। ये कह रूपानूप स्वरूपा रंग प्योराव कहीं पूपा। अंड जेर से तिजकीनी उत्पय खान बहुर रच दीनी। कहूं पूरा जा हूं बैठा कहूं सिंह प्यो संग रखा। सगरी से दिखाए चंबो आज घास रू से अंभव। अब रचा मेरी तुम करो सिख अबाहर सिख संगरो। दो जिते उठो तो पाता सकल मलेश करो लंगाता। जया तू सब सरणी परे तिनके दुष्ट दो तो है मरे। पुरह जाऊन पा परे तिहारे तिनके तुम संकट सब टारे। जो कल को एक बार ते आए हैं ताके काल निकट नहीं आए हैं। रचा होए ताए सब काला दुष्ट री टरे तदकाला। कृपा दृष्टन जाए नहर हो ताके ताव तनंग में हर हो। रेत सिद्ध कर्म सबूई दोष ऐसा सके न कोई। एक बार जिन तुम्हें संभारा काल भांते ताए उबारा। जिनर नाम त्यारो कहा दारिद दुष्ट दो तेरा। खड़ग के तमें शरण तिहारी आप हाथ दे लियो अबारी। सर्व ठोर मोहो सुहाई दोष दो ते लियो बचाई। सवैया पाएंगे जब ते तुम रे तब ते को तरे नहीं आने। राम रहीम पुराण कुरान ने कहे मत एक न माने। सिमरत शास्त्र बे सब बहु भेद के अमेक न जाने। श्री असपान कृपा तुमरी कर मैं न कहो सब तोहे बखाने। दोहरा सगल द्वार को छाड के गयो त्वार हो द्वार। बांगे की लाज आस
गोविंदास तुहार। राम कली महला तीजा आनंद क्यों ओंकार। सतगुर प्रसाद आनंद पया मेरी माए, सतगुरु मैं पाया सतगुर दा पाया सहज सेती। मन वजियां वधाइयां राग रतन परवार परियां, शब्द गावणे आईयां शब्दों तां गावो हरि केरा। मन जिनी वसाया कहे नानक आनंद होआ, सतगुरु मैं पाया। हे मन मेरे आ तू सदा रहो हर नाले, हर ना रहो तू मन मेरे दुख सा विसारना। अंगीकारो करे तेरा कार सब सवारना, सबना गलां सबरा स्वामी सो क्यों मनो विसारे। कह नानक मन मेरे सदा रहो हर नाले, साचे साहिबा क्या नाही कर तेरे। करदा तेरे सब किश है ते दे सो पावे, सदा से सलाह तेरी ना मन वसावे। नाम जिनके मन वसे आओ वाजे शब्द गनेरे, कहे नानक सच्चे साहिब क्या नाही कर तेरे। साचा नाम मेरा आधारो, साच नाम आधार मेरा, जिन भुखा साब गवाइया कर शांत सुख। महाराज वस्या जिन इच्छा साब पुजाइया, सदा कुर्बान कीता गुरु बेटो जिह दियां वडियाइया। कहे नानक सुनो संतो शब्द धरो प्यारो, साचा नाम मेरा आधारो। वाजे पांच शब्द घर सुभागे, कार सुभागे शब्द वाजे कला जित कर तारिया। पंज दो तुद वस कीते काल कंटक मारिया, तुर करम पाया तुझिन को से नाम हर के लागे। कहे नानक ते सुख हुआ तित कार अनहद वाजे। आनंद सुनो वड पागी हो सगल मनोरथ पूरे, पार ब्रह्म प्रपाया उतरे सगल वसूरे। दोहरो संताप उतरे सुनी सच्ची बाणी, संत साजन पै स्वर से पूरे गुरु ते जानी। सुनते पनीत कहते पवित सतगुर आपर पूरे, बिनवंत नान गुर चरण लागे वाजे अनहद तूरे। सुनते पनीत कहते पवित सतगुर आपर पूरे, बिनवंत नान गुर चरण लागे वाजे अनहद तूरे। मदावणी महला पंजवा, थाल विच तिन वस्तु पइयो साध संधो विचारो। अमृत नाम ठाकुर का पयो जिसका सब सदारो। जे को खावे जे को पूछे तिसका होय दारो। एह वास्ते जी नै जाई नित नित रख उतारो। तम संसार चलन लग थरिया सब नानक ब्रह्म पसारो। श्लोक महला पंजवा, तेरा कीता जा तो नाई मैनो जोग कितोई। तेरा कीता जा तो नाही मैनों जो कितोई, मैं निर्गुण यारे को गुण नाही। आपे तरस पे होई तरस पे आ मेहरमत होई, सतगुर सज्जन मिलिया
नानक नाम मिले ता जीवा, तन मन थीवे हरिया। तरस पिया मेहरा मत होई, सतगुर सज्जन मिलिया, नानक नाम मिले ता जीवा, तन मन थीवे हरिया। वाहिगुरु जी का खालसा, वाहिगुरु जी की फतेह। तू ठाकर तू।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਏ ਸਭ ਤਾਈਓ ਹੀ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਨਿਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਵਿੱਚ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਹਿਰਾ ਸਹਾਰ ਦੇ ਸ਼ਹੀਦੋ ਸਿੱਖਿਤ ਕੇਸਾਂ ਸੁਆਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆ ਦੇਹ ਤੇ ਫਤਿਹ ਬਿਰਧ ਕੀ ਪੈ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੀ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਤਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੇ ਓਡਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਖਾ ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕੇ ਕੀਰਤਨ ਸੋਧਰ ਸਾਹਿਬ ਦੀ ਪਾਠ ਜੀ ਕੀ ਅਰਦਾਸ ਪੁੱਲ ਚੋ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਪਟਾਵਾਂ ਰਸਤਾ ਆਦਿ ਆਪਣੇ ਸਿਰ ਤਰ ਤੇ ਪ੍ਰਵਾਨ ਕਰਨੀ ਆ ਸਿਰ ਤੇ ਮਿਹਰ ਪ੍ਰਿਆਤ ਕੜਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਜ ਕਰ ਰਹੇ ਬੀਬੀ ਜਸਬੀਰ ਕੌਰ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਲਈ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਬੇਅੰਤ ਮੈਂ ਅਰਦਾਸ ਕਰੋ ਮਿਹਰ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੇ ਮਿਹਰ ਭਰਿਆ ਤੜਨਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਾਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀ ਦੰਡੌਤ ਬੰਦਨ ਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੋ ਕਹੋ ਟਲ ਗੁਰ ਸਿਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੋ ਜਾਏ ਸਤਨਾਮ। ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਿ ਸੰਗਤ ਜੀ, ਸਤਿਗੁਰੂ ਦੀ ਰਹਿਮਤ ਹੋਈ, ਸ਼ਾਮਾਂ ਦੇ ਦੀਵਾਨ ਦੀਆਂ ਹਾਸੂਆਂ ਭਰੀਆਂ ਨੇ। ਸ਼ਬਦ ਚੌਂਕੀ 'ਚ ਕੀਰਤਨ ਸੋਤ ਰਹਿਸਾ ਦੇ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਕਮਲਾਵੇਂ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਸਭ ਨੂੰ, ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਔਰ ਇਸੇ ਤਰ੍ਹਾਂ ਦਰਕਰ ਦੀ ਹਾਜ਼ਰੀ ਭਰਨ ਦਾ ਉਦਮ ਬਲ ਬਖਸ਼ਣ। ਕੋਸ਼ਿਸ਼ ਕਰਿਆ ਕਰੋ ਸਾਡਾ ਟਕਾ ਬਣਿਆ ਰਹੇ, ਕਿਉਂਕਿ ਜਿੰਨਾ ਚਿਰ ਸਾਡਾ ਟਕਾ ਨਹੀਂ ਨਾ ਬਣਦਾ, ਉਨ੍ਹਾਂ ਚਿਰ ਗੱਲ ਨਹੀਂ ਬਣਦੀ। ਇੱਕ ਤਾਂ ਸਹਿਮ ਦੇ ਯੁੱਗ ਨੇ ਸਾਨੂੰ ਬਹੁਤ ਚੱਕਰ 'ਚ ਪਾ ਦਿੱਤਾ। ਪਤਾ ਨਹੀਂ, ਪਹਿਲਾਂ ਵੀ ਤਾਂ ਕੰਮ ਚੱਲਦੇ ਸੀ, ਹੁਣ ਪਤਾ ਨਹੀਂ ਕਿਹੜੇ ਕੰਮ ਨੇ ਜਿਹੜੇ ਨਹੀਂ ਚੱਲਦੇ। ਪਰ ਖਿਮਾ ਕਬਾਨਾ ਹੁਕਮਨਾਮਾ ਵੀ ਸੁਣਨ ਨੂੰ ਸਾਨੂੰ ਨਸੀਬ ਨਹੀਂ ਹੁੰਦਾ। ਸਾਡਾ ਕਿਤੇ ਫੋਨ ਵੱਜ ਜੇ ਨਾ, ਤਾਂ ਪਤਾ ਨਹੀਂ ਅਸੀਂ ਉਸੇ ਵੇਲੇ ਬਾਹਰ ਨੂੰ ਭੱਜ ਜਾਂਦੇ ਹਾਂ, ਹੁਕਮਨਾਮੇ ਦੀ ਪਰਵਾਹ ਨਹੀਂ ਕਰਦੇ। ਬੇਨਤੀ ਹੈ ਥੋੜ੍ਹੇ ਜੇ ਆਪਾਂ ਨਾ ਇਹਨਾਂ ਗੱਲਾਂ ਦਾ ਧਿਆਨ ਰੱਖੀਏ। ਸੰਗਤ 'ਚ ਬਹਿ ਕੇ ਜੋ ਗੁਰੂ ਦੀ ਬਖਸ਼ਿਸ਼ ਸਾਡੀ ਝੋਲੀ 'ਚ ਪੈਂਦੀ ਹੈ ਨਾ, ਇਹ ਕੰਮ ਤਾਂ ਇੱਥੇ ਹੀ ਰਹਿ ਜਾਣੇ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਪਰ ਕੋਸ਼ਿਸ਼ ਕਰੀਏ। ਇੱਕ ਤਾਂ ਮੈਂ ਬੇਨਤੀ ਇਹ ਵੀ ਕਰਦਾ ਵੀ ਜਦੋਂ ਹੁਕਮਨਾਮਾ ਸਾਹਿਬ ਮਹਾਰਾਜ ਦੀ ਬਖਸ਼ ਦੁਆਰਾ ਸਾਨੂੰ ਗੁਰੂ ਬਖਸ਼ਿਸ਼ ਕਰੇ, ਉਦੋਂ ਉੱਠ ਕੇ ਨਾ ਜਾਇਆ ਕਰੋ ਵਿੱਚੋਂ। ਇਹ ਗੁਰੂ ਦਾ ਸਤਿਕਾਰ ਨਹੀਂ ਗਾ, ਕਿਉਂਕਿ ਆਪਾਂ ਇਹ ਸਮਝਦੇ ਵੀ ਸ਼ਾਇਦ ਗੁਰੂ ਚਲੋ ਬੋਲ ਰਿਹਾ ਸਾਨੂੰ, ਕਿ ਇਹਦੀ ਪਰਵਾਹ ਨਹੀਂ। ਜਿਸ ਵਕਤ ਅਰਦਾਸ ਹੁੰਦੀ ਹੋਵੇ ਉਸ ਵਕਤ ਜਿੱਥੇ ਜੇ ਉੱਥੇ ਖੜ੍ਹੇ ਹੋ ਜਾਓ। ਜਿਸ ਵਕਤ ਹੁਕਮਨਾਮਾ ਮਹਾਰਾਜ ਦੀ ਬਖਸ਼ਿਸ਼ ਦੁਆਰਾ ਸਾਨੂੰ ਪ੍ਰਾਪਤ ਹੋਣਾ, ਉੱਥੇ ਜਿੱਥੇ ਹੈਗੇ ਜੇ ਉੱਥੇ ਬੈਠ ਜਾਓ। ਮੱਥਾ ਬਾਅਦ 'ਚ ਟੇਕੋ, ਨਮਸਕਾਰ ਬਾਅਦ 'ਚ ਕਰੋ, ਜਦੋਂ ਹੁਕਮਨਾਮੇ ਦੀ ਸਮਾਪਤੀ ਹੋ ਜਾਏ। ਫਿਰ ਦੂਸਰੀ ਬੇਨਤੀ, ਦੇਗ ਮੈਂ ਦੇਖਦਾ ਇੱਥੇ ਗੁਰਮੁਖ ਪਿਆਰੋ ਸਾਡਾ ਤਾਂ ਕਹਿ ਕੇ ਥੱਕ ਗਏ, ਕਰੀਏ ਕੀ। ਹਰ ਇੱਕ ਬੰਦਾ ਦੇਗ ਲੈਂਦਾ, ਕਿਤੇ ਬਹਿ ਕੇ ਛਕਦਾ ਨਹੀਂ ਆ, ਬਹੁਤ ਘੱਟ, ਬਸ ਤੁਰੇ ਤੁਰੇ ਜਾਂਦੇ। ਸਿਆਣੇ ਬਿਆਣੇ ਵੀ, ਅੰਮ੍ਰਿਤਧਾਰੀ ਵੀ, ਇਹ ਨਹੀਂ ਕਿ ਅੰਮ੍ਰਿਤ ਛਕੇ ਵੀ ਪੁਰਾਣੀ ਗੁਰਮੁਖ ਪਿਆਰੋ ਦੇਗ ਤੁਰੇ ਤੁਰੇ ਜਾਂਦੇ ਛਕਦੇ ਆ। ਕਿਤੇ ਬਹਿ ਗਏ ਅਸੀਂ, ਟਿਕ ਜਾ ਕਰੀਏ ਥੋੜ੍ਹਾ ਜਿਹਾ, ਅਤੇ ਸ਼ਾਇਦ ਸਾਡੇ 'ਤੇ ਬਖਸ਼ਿਸ਼ ਹੋ ਜਾਵੇ। ਇਹ ਵੀ ਕਾਰਨ ਹੈ ਕਿ ਆਪਾਂ ਧਾਰਮਿਕ ਤੌਰ 'ਤੇ ਆਸਥਾ ਬੜੀ ਹੈ, ਲੇਕਿਨ ਆਤਮਿਕ ਤੌਰ 'ਤੇ ਅਸੀਂ ਸਾਰੇ ਦੁਖੀ ਹਾਂ। ਉਹਦਾ ਕਾਰਨ ਕੀ ਆ ਕਿ ਪਰਮੇਸ਼ੁਰ 'ਤੇ ਭੁੱਲਿਆ ਵਿਆਪਣ ਸੰਭੇ ਰਹੋ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਗੱਲਾਂ ਪੁੱਛਣ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਆਓ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਕਰੀਏ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਰਬਾਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਣ ਦੇ ਮਲੋਕ ਕੀਰਤਨ ਸਰਮ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਗਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਮ ਕਰਾਉਣਗੇ। ਸੁਆਵ ਬੜੇ ਪਿਆਰ ਨਾਲ ਸਰਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुत दारा स्यों प्रीत लगाई, एक उत्तम पंथ सुनियो गुर संगत।

ਗੁਰੂ ਰਾਮ ਦਾਸ ਰਾਖੋ ਸ਼ਰਨਾਈ ਵਾਹਿਗੁਰੂ ਸਾਹਿਬ ਜੀਓ ਕਬੀਰ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ

जब ही पाइए पार खू तब हिरन की साट, जब ही पाइए पार खू

जुगो जुग टल, चवर छतर तख्त दे मालक, हाजरा हजूर जारा जहूर शब्द गुरु, बाणी के बोहिथ अमृत के दाते, दसा पातशाहियां दी जोत, साहब सच्चे पातशाह सतगुरु, गुरु ग्रंथ साहब महाराज, तिन्हां दी पावन पवित्र ते मुकद्दस हजूरी विच शामा वेले दे सजे दवाना दियां हाजरियां भर रहे सन्मान योग सत्कार योग सत संगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर दी अमृतमई बाणी दे कीर्तन मेरे तो पहला गुरु घर के रागी सिंघां पासों सरवण कर रहे सी। तो आओ सात संगत समा है भगत कबीर साहब दी लड़ीवार चल रही बाणी विचों उन्हां दे सलोकां दी विचार दा, तो उस लड़ी तहत दो श्लोकां दा पाठ मैं आप जी दे नाल सांझा कीता है। 161 अते 162 नंबर श्लोक जो कि गुरु ग्रंथ साहब जी दे अंक 1373 दे उत्ते सुभायमान है। इन्हां श्लोकां दी विचार नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, आओ फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब ने पावन श्लोक विच सतगुर दी उस बख्शिश दा जिक्र कीता है जिहदे विच बंदे दा मन भटकना तो रहित हो जांदा है, टिका विच आ जांदा है, अंदर धीरज बढ़ जांदा है। जिहड़ा मन है इहदी खेड बहुत अवली है, बहुत भटकदा है, पर जदों इहो मन गुरु दी शरण विच आउंदा है, गुरु दे शब्द दा आसरा लैंदा है, ते इस मन नूं बोध हुंदा है, समझ लगदी है, फिर इहो मन जिहड़ा है इह टिका दे विच वी आउंदा है। गुरु गरीब नवाज महाराज बाणी दे विच इस गल दा जिक्र करदे ने कि दरअसल विच भरम, जिहनूं महाराज ने बाणी विच माया वी आख्या है, ਇਹ ਬੰਦੇ ਦੇ ਚਿੱਤ ਨੂੰ ਭਰਮਾਉਂਦਾ ਹੈ। ਮਾਇਆ ਚਿੱਤ ਭਰਮੇਣ, ਜਿਹੜੀ ਮਾਇਆ ਹੈ ਇਹ ਬੰਦੇ ਦੇ ਚਿੱਤ ਨੂੰ ਭਰਮ ਵਿੱਚ ਪਾਉਂਦੀ ਹੈ, ਭਟਕਣਾ ਵਿੱਚ ਪਾਉਂਦੀ ਹੈ। ਇਸ਼ਟ ਮਿੱਤਰੇਖ ਬਾਂਧਵਾ ਗੁਰੂ ਗਰੀਬ ਨਵਾਜ ਸਤਿਗੁਰੂ ਬਖਸ਼ਿਸ਼ ਕਰਦੇ ਨੇ ਵੀ ਮਨ ਜਿਹੜਾ ਹੈ ਉਹ ਆਪਣੇ ਪਿਆਰੇ ਮਿੱਤਰ ਭੈਣ ਭਰਾ ਹੋਰ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਇਹਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਜਦੋਂ ਅਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਬਾਬਾ ਜੀ ਨੇ ਸਾਰੀ ਖੇਡ ਬੰਦੇ ਦੇ ਮਨ ਦੇ ਉੱਤੇ ਲਿਆਣ ਕੇ ਰੱਖੀ ਹੈ। ਜਿਹਦਾ ਮਨ ਟਿਕਾ ਵਿੱਚ ਆ ਜਾਵੇਗਾ ਉਹ ਬੰਦਾ ਸੁਖੀ ਹੋ ਜਾਵੇਗਾ, ਜਿਹਦਾ ਮਨ ਟਿਕਾ ਵਿੱਚ ਨਹੀਂ ਹੈ, ਭਟਕਦਾ ਹੈ, ਉਹ ਬੰਦਾ ਦੁਖੀ ਹੋਵੇਗਾ। ਤਾਂ ਮਨ ਨੂੰ ਟਿਕਾ ਵਿੱਚ ਰੱਖਣ ਦਾ ਤਰੀਕਾ ਕੇਵਲ ਗੁਰੂ ਦਾ ਸ਼ਬਦ ਹੈ, ਹੋਰ ਕੋਈ ਚੀਜ਼ ਨਹੀਂ ਹੈ, ਹੋਰ ਕੋਈ ਇਹਨੂੰ ਆਸਰਾ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਸਕਦਾ। ਇੱਕ ਬਚਨ ਅਸੀਂ ਹਰ ਰੋਜ਼ ਜਿਹੜੇ ਵੀ ਤੁਹਾਡੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਉਹ ਪੜ੍ਹਦੇ ਨੇ ਵੀ ਜਿਉਂ ਮੰਦਰ ਕੋ ਥਾਮੈ ਥੰਮਣ, ਮੰਦਰ ਕਹਿੰਦੇ ਨੇ ਜੀ ਘਰ ਨੂੰ, ਜਿਵੇਂ ਘਰ ਦੀ ਛੱਤ ਥੰਮੀਆਂ ਦੇ ਉੱਤੇ ਖਲੋਤੀ ਹੁੰਦੀ ਹੈ, ਜੇ ਥੰਮੀਆਂ ਨਹੀਂ ਹੋਣਗੀਆਂ ਤੇ ਛੱਤ ਡਿੱਗ ਪਵੇਗੀ, ਨੁਕਸਾਨ ਹੋਵੇਗਾ, ਤੇ ਜੇ ਥੰਮੀਆਂ ਹੋਣਗੀਆਂ ਤੇ ਫਿਰ ਉਹ ਛੱਤ ਟਿਕੀ ਰਹੇਗੀ, ਜਿਹੜੇ ਪਿੱਲਰ ਨੇ
ਤੋਂ ਮਹਾਰਾਜ ਕਹਿੰਦੇ ਨੇ ਤਿਉਂ ਗੁਰ ਕਾ ਸ਼ਬਦ, ਇਸੇ ਤਰੀਕੇ ਨਾਲ ਜਿਹੜਾ ਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਜਿਉਂ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਮਨ ਨੂੰ ਜੇ ਥੰਮੀ ਦੇਣੀ ਹੈ, ਮਨ ਨੂੰ ਜੇ ਭਟਕਣਾ ਤੋਂ ਰਹਿਤ ਕਰਨਾ ਹੈ ਤੇ ਗੁਰੂ ਦਾ ਸ਼ਬਦ ਹੀ ਹੈ, ਹੋਰ ਕੋਈ ਤੌਰ ਤਰੀਕਾ ਢੰਗ ਨਹੀਂ ਹੈਗਾ। ਹੁਣ ਮਨ ਭਟਕਦਾ ਕਿੱਥੇ ਹੈ? ਮਨ ਭਟਕਦਾ ਹੈ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹਿਆ ਹੋਇਆ ਹੰਕਾਰ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਬੰਦੇ ਦੇ ਮਨ ਨੂੰ ਭੜਕਾਉਂਦੀਆਂ ਨੇ। ਖਾਸ ਕਰਕੇ ਜਿਸ ਐਰਾ ਦੇ ਵਿੱਚ ਹੁਣ ਆਪਾਂ ਬਤੀਤ ਕਰ ਰਹੇ ਹਾਂ, ਇਹ ਜੀਵਨ ਅੱਜ ਸਰੀਰਾਂ ਕਰਕੇ ਬੰਦਾ ਜਿੰਨਾ ਹੀ ਸੌਖਾ ਹੋਇਆ ਹੈ, ਉਨਾ ਹੀ ਮਨ ਕਰਕੇ ਔਖਾ ਵੀ ਹੋ ਚੁੱਕਾ ਹੈ। ਸਰੀਰ ਦੀਆਂ ਸਹੂਲਤਾਂ ਬਹੁਤ ਨੇ, ਪਹਿਲਾਂ ਵੀ ਸਨ, ਐਸਾ ਨਹੀਂ ਪਹਿਲਾਂ ਨਹੀਂ ਸਨ, ਅੱਜ ਵੀ ਹਨ। ਅੱਜ ਤੋਂ 500 ਸਾਲ ਬਾਅਦ ਜਿਹੜਾ ਹੈ ਉਹ ਕੀ ਬਣੇਗਾ, ਉਹਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ। ਬਾਣੀ ਜਿਹੜੀ ਹੈ ਸਰਬਕਾਲੀ ਹੈ, ਬਾਣੀ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੁਣ ਵੀ ਸੱਚ ਹੈ ਅਤੇ ਅਗਾਂਹ ਵੀ ਹੈ, ਕਿਉਂਕਿ ਮਨੁੱਖੀ ਸਮੱਸਿਆਵਾਂ ਜਿਹੜੀਆਂ ਨੇ ਉੱਦਾਂ ਹੀ ਹੋਣਗੀਆਂ ਸਾਰੀਆਂ, ਉਹਨਾਂ ਵਿੱਚ ਕੋਈ ਫਰਕ ਨਹੀਂ ਪਵੇਗਾ। ਹੁਣ ਜੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਸਰੀਰਕ ਤੌਰ 'ਤੇ ਕਿੰਨੀਆਂ ਸਹੂਲਤਾਂ ਜਿਹੜੀਆਂ ਉਹ ਮੰਨਣ ਲੱਗ ਪਏ, ਪਰ ਮਾਨਸਿਕ ਤੌਰ 'ਤੇ ਬੰਦਾ ਉੱਥੇ ਖਲੋਤਾ ਹੈ, ਉੱਥੇ ਉਹਨੇ ਦੁੱਖ, ਉਹਨੀਆਂ ਚਿੰਤਾਵਾਂ, ਉਹਨੇ ਝੋਰੇ ਜਿਹੜੇ ਨੇ ਉਹ ਵੱਧ ਨੇ। ਤਾਂ ਜਦੋਂ ਕਬੀਰ ਸਾਹਿਬ, ਮੈਂ ਕਈ ਵਾਰ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਜਦੋਂ ਸਤਿਗੁਰੂ ਬਾਣੀ ਉਚਾਰਦੇ ਨੇ ਨਾ, ਚਾਹੇ ਉਹ ਕਬੀਰ ਸਾਹਿਬ ਨੇ, ਚਾਹੇ ਭਗਤ ਰਵਿਦਾਸ ਜੀ ਨੇ, ਚਾਹੇ ਸ਼ੇਖ ਫਰੀਦ ਸਾਹਿਬ ਨੇ, ਉਹਨਾਂ ਨੇ ਹਮੇਸ਼ਾ ਬੰਦੇ ਦੇ ਮਨ ਦੀ ਵਿਆਖਿਆ ਹੀ ਤੇ ਕੀਤੀ ਹੈ। ਉਦੋਂ ਵੀ ਇਹੋ ਚਰਚਾ ਚੱਲਦੀ ਸੀ ਵੀ ਇੱਕ ਕਾਮ ਧੇਨ ਗਾਂ ਹੈ ਜਿਹੜੀ ਬੰਦੇ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੀ ਹੈ, ਇੱਕ ਪਾਰਜਾਤ ਰੁੱਖ ਹੈ ਜਿਹੜਾ ਬੰਦੇ ਦੀਆਂ ਇਛਾਵਾਂ ਨੂੰ ਪੂਰੀਆਂ ਕਰਦਾ ਹੈ। ਹੁਣ ਪਾਰਜਾਤ ਰੁੱਖ ਦਾ ਜ਼ਿਕਰ ਜਾਂ ਕਾਮ ਧੇਨ ਗਾਂ ਦਾ ਜਿਹੜਾ ਜ਼ਿਕਰ ਹੈ ਨਾ, ਇਹ ਹਿੰਦੂ ਮਤ ਦੀਆਂ ਪੁਰਾਤਨ ਪੁਸਤਕਾਂ ਦੇ ਵਿੱਚ ਆਉਂਦਾ ਹੈ। ਉਹ ਪੁਸਤਕਾਂ ਜਿਹਦੇ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਵੀ ਇਹ 2000, 4000 ਜਾਂ 5000 ਸਾਲ ਪੁਰਾਣੀਆਂ ਨੇ, ਜਿਹਨਾਂ ਦੇ ਬਾਰੇ ਇਹ ਮੰਨਿਆ ਜਾਂਦਾ। ਤੁਸੀਂ ਥੋੜ੍ਹਾ ਜਿਹਾ ਕਦੀ ਇਸ ਗੱਲ ਨੂੰ ਸਮਝ ਕੇ ਵੇਖੋ, ਵਿਚਾਰ ਕੇ ਵੇਖੋ ਵੀ ਜੇ ਅੱਜ ਤੋਂ 4000 ਸਾਲ ਪਹਿਲਾਂ ਲਿਖੀ ਕਿਸੇ ਪੁਸਤਕ ਦੇ ਵਿੱਚ ਕੋਈ ਬੰਦਾ ਇਹ ਜ਼ਿਕਰ ਕਰ ਰਿਹਾ ਵੀ ਇੱਕ ਗਾਂ ਹੈ ਜਿਹੜੀ ਕਾਮ ਧੇਨ ਹੈ, ਕਾਮ ਧੇਨ ਗਾਂ ਨੂੰ ਕਹਿੰਦੇ ਨੇ, ਕਾਮ ਕਹਿੰਦੇ ਨੇ ਜਿਹੜੀ ਕਾਮਨਾਵਾਂ ਦੀ ਪੂਰਤੀ ਕਰਦੀ ਹੈ, ਇਹਦਾ ਮਤਲਬ ਹੈ ਵੀ ਇਛਾਵਾਂ ਤੇ ਬੰਦੇ ਦੀਆਂ ਉਦੋਂ ਵੀ ਆਈਆਂ ਹੀ ਸੀ ਨਾ, ਇਛਾਵਾਂ ਦੇ ਹੱਥੋਂ ਤੇ ਬੰਦਾ ਉਦੋਂ ਵੀ ਸਤਾਇਆ ਹੋਇਆ ਸੀ, ਤਾਂ ਕਰਕੇ ਹੀ ਹੈ ਨਾ। ਜੇ ਅੱਜ ਤੋਂ ਕੋਈ 4000, 5000 ਸਾਲ ਪਹਿਲਾਂ ਲਿਖੇ ਕਿਸੇ ਗ੍ਰੰਥ, ਕਿਸੇ ਧਾਰਮਿਕ ਪੁਸਤਕ ਵਿੱਚ ਇਸ ਗੱਲ ਦਾ ਜ਼ਿਕਰ ਆ ਰਿਹਾ ਹੈ ਵੀ ਕੋਈ ਪਾਰਜਾਤ ਰੁੱਖ ਸੀ ਜਿਹਨੂੰ ਕ੍ਰਿਸ਼ਨ ਬਿੰਦਰਾਬਨ ਦੇ ਵਿੱਚ ਲੈ ਆਇਆ, ਸਵਰਗ ਦੇ 5 ਰੁੱਖਾਂ ਦੇ ਵਿੱਚੋਂ ਉਹ ਇੱਕ ਰੁੱਖ ਸੀ, ਤੇ ਇਹਦਾ ਅਰਥ ਹੈ ਵੀ ਬੰਦੇ ਦੇ ਮਨ ਦੀਆਂ ਵਾਸ਼ਨਾਵਾਂ ਉਦੋਂ ਵੀ ਪ੍ਰਬਲ ਸਨ। ਇਹ ਗੱਲ ਅੱਜ ਤੋਂ 5000 ਸਾਲ ਪਹਿਲਾਂ ਦੀ ਹੈ, ਜਦੋਂ ਅਜੇ ਕੋਈ ਮਾਰਕੀਟ ਵਿੱਚ ਟੈਸਲਾ ਨਹੀਂ ਸੀ ਆਈ, ਜਦੋਂ ਅਜੇ ਮਾਰਕੀਟ ਵਿੱਚ ਕੋਈ ਡੀਜ਼ਲ, ਪੈਟਰੋਲ, ਕੋਈ ਬੈਟਰੀ ਵਾਲੀਆਂ ਗੱਡੀਆਂ ਨਹੀਂ ਸਨ ਆਈਆਂ, ਕੀ ਸਨ? ਘੋੜੇ ਸਨ ਨਾ ਉਦੋਂ, ਮਤਲਬ ਇਮੈਜਿਨ ਤੁਸੀਂ ਕਰਕੇ ਵੇਖੋ ਇਸ ਚੀਜ਼ ਨੂੰ। ਉਦੋਂ ਕੋਈ ਅੱਜ ਵਰਗੇ ਪਕਵਾਨ ਮਾਰਕੀਟ ਵਿੱਚ ਨਹੀਂ ਅਵੇਲੇਬਲ ਸਨ, ਉਦੋਂ ਵਿਆਹਾਂ ਸ਼ਾਦੀਆਂ 'ਤੇ ਤੁਸੀਂ ਹੁਣ ਤੋਂ ਹੀ ਜੇ ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਓ, ਜਿਹੜੇ ਸਾਡੇ ਵਰਗੇ 90 ਦੇ ਬੋਰਨ ਨੇ ਜਾਂ ਜਿਹੜੇ ਥੋੜ੍ਹੇ ਜਿਹੇ ਹੋਰ ਵੱਡੇ ਹੋਣਗੇ, 95-2000 ਸਨ ਤੱਕ ਜਿਹੜੇ, ਹੁਣ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਵਿਆਹ ਵੇਖੇ ਨੇ ਉਹਨਾਂ ਨੂੰ ਪਤਾ ਹੈ ਵੀ ਵਿਆਹ ਕਿੱਦਾਂ ਦੇ ਹੁੰਦੇ ਸਨ। ਥੋੜ੍ਹਾ ਜਿਹਾ ਹੋਰ ਪਿੱਛੇ ਚਲੇ ਜਾਓ ਅਤੇ ਵਿਆਹ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਲੱਡੂ ਬੂੰਦੀ ਬੜੀ ਵੱਡੀ ਚੀਜ਼ ਸੀ, ਅਤੇ ਜਿਹੜੀ ਉਹ ਕਾਮ ਧੇਨ ਗਊ ਦਾ ਉਹ ਜ਼ਿਕਰ ਕਰਦੇ ਹੋਣਗੇ ਵੀ ਇਹ ਕਾਮਨਾਵਾਂ ਨੂੰ ਪੂਰੀਆਂ ਕਰਦੀ ਹੈ, ਅਤੇ ਕਿੰਨੀਆਂ ਕੁ ਕਾਮਨਾਵਾਂ ਹੋਣਗੀਆਂ ਉਹਨਾਂ ਦੀਆਂ, ਕਿੱਦਾਂ ਦੀਆਂ ਕਾਮਨਾਵਾਂ ਹੋਣਗੀਆਂ, ਕਿੱਦਾਂ ਦੀਆਂ ਇਛਾਵਾਂ ਹੋਣਗੀਆਂ। ਅੱਜ ਤਾਂ ਚਲੋ ਆਪਸ਼ਨਸ ਬਹੁਤ ਜ਼ਿਆਦੀਆਂ ਨੇ, ਆਉਣ ਵਾਲੇ 100 ਸਾਲ ਨੂੰ ਕੀ ਪਤਾ ਹੁਣ ਕੀ ਬਣਨਾ ਹੈ। ਹੋਰ
ਜਦੋਂ ਦੁਨੀਆਂ ਤਰੱਕੀ ਕਰੇਗੀ 200 ਸਾਲ ਨੂੰ, 400 ਸਾਲ ਨੂੰ, ਕੀ ਪਤਾ ਕੀ ਬਣਨਾ ਉਦੋਂ, ਉਦੋਂ ਕਿਹੜੀਆਂ ਇਛਾਵਾਂ ਹੋਣੀਆਂ, ਉਦੋਂ ਕੀ ਪਤਾ ਹੁਣ ਬੰਦੇ ਦੇ ਪੈਰਾਂ ਵਿੱਚ ਹੀ ਕੁਝ ਫਿੱਟ ਨਹੀਂ ਹੋ ਜਾਣਾ, ਜਦੋਂ ਚਿੱਪਾਂ ਦੀਆਂ ਗੱਲਾਂ ਚੱਲਦੀਆਂ ਨੇ ਦਿਮਾਗ ਵਿੱਚ ਹੀ ਕੋਈ ਚਿੱਪ ਨਹੀਂ ਲੱਗ ਜਾਣੀ। ਇਸ ਕਰਕੇ ਸੋਚਣ ਤੇ ਵਿਚਾਰਨ ਲਈ ਜਿਹੜੀ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਉਹ ਹੈ ਕਿ ਜਿਹੜਾ 500 ਸਾਲ ਪਹਿਲਾਂ ਕਾਮ ਧੇਨ ਗਾਂ ਦੀ ਕਲਪਨਾ ਕਰ ਰਿਹਾ ਵੀ ਇੱਕ ਕਾਮ ਧੇਨ ਗਊ ਹੈ ਜਿਹਦੇ ਕੋਲ ਜੋ ਮੰਗਿਆਂਗੇ ਉਹ ਸਾਨੂੰ ਮਿਲੇਗਾ, ਤੇ ਜੇ ਉਸ ਬੰਦੇ ਨੂੰ ਅੱਜ ਦੇ ਸੈਰਾ ਵਿੱਚ ਲੈ ਆਉਂਦਾ ਜਾਵੇ ਵੀ ਉਹ ਤੇ ਪਾਗਲ ਹੋ ਜਾਵੇ ਆਲਾ ਦੁਆਲਾ ਵੇਖ ਕੇ। ਤੇ ਜੇ ਆਪਾਂ 500 ਸਾਲ ਪਿੱਛੇ ਚਲੇ ਜਾਈਏ ਤੇ ਇਹ ਸੋਚੀਏ ਵੀ ਹੁਣ ਬੰਦੇ ਨੇ ਧੀ ਦਾ ਵਿਆਹ ਕਰਨਾ ਹੋਵੇ, ਇਹਨੂੰ ਮਤਲਬ ਸੌਖਾ ਜਿਹਾ ਆਪਾਂ ਸਮਝ ਲੈਂਦੇ, ਤੁਸੀਂ ਆਪਣੇ ਬੱਚੇ ਦਾ ਵਿਆਹ ਕਰਨਾ ਹੈ ਤੇ ਕਿੰਨੇ ਤਰ੍ਹਾਂ ਦੀ ਵਿਸਕੀ ਚੱਲੇਗੀ, ਕਿੰਨੇ ਤਰ੍ਹਾਂ ਦੀ ਉੱਥੇ ਸ਼ਰਾਬ ਚੱਲੇਗੀ, ਕਿੰਨੇ ਤਰ੍ਹਾਂ ਦੀ ਉੱਥੇ ਜਿਹੜੇ ਲੱਡੂ ਲੱਗਣਗੇ, ਕਿੰਨੇ ਤਰ੍ਹਾਂ ਦੀ ਉੱਥੇ ਮਠਿਆਈ ਹੋਵੇਗੀ, ਕਿੰਨੇ ਤਰ੍ਹਾਂ ਦੀ ਉੱਥੇ ਜਿਹੜੀ ਹੈ ਉਹ ਕੋਈ ਸਬਜ਼ੀਆਂ ਬਣਨਗੀਆਂ। ਤੇ ਜੇ ਉਹੋ ਹੀ ਲੜਕਾ ਅੱਜ ਤੋਂ 100 ਸਾਲ ਪਹਿਲਾਂ ਹੁੰਦਾ ਤੇ ਉਦੋਂ ਜੇ ਕੋਈ ਗੱਲ ਕਹਿੰਦਾ ਤੇ ਉਹਨੇ ਸ਼ੇਖੀ 5 ਚੀਜ਼ਾਂ ਦੇ ਨਾਂ ਗਣਾ ਕੇ ਬੰਦੇ ਨੇ ਕਹਿਣਾ ਸੀ ਵੀ ਬੱਲੇ ਬੱਲੇ ਬੜਾ ਕੁਝ ਵਿਆਹ ਦੇ ਵਿੱਚ ਅਸੀਂ ਬਣਾਇਆ, ਇਦੋਂ ਵੱਧ ਤੇ ਕੁਝ ਨਹੀਂ ਸੀ ਨਾ। ਮੈਨੂੰ ਤੁਹਾਨੂੰ ਵੀ ਸ਼ਾਇਦ ਇਹ ਗੱਲ ਪਤਾ ਹੈ ਵੀ ਵਿਆਹਾਂ ਸ਼ਾਦੀਆਂ ਦੇ ਉੱਤੇ ਕੀ ਹੁੰਦਾ ਸੀ, ਕੋਈ ਲੱਡੂ ਜਲੇਬ ਬਸ, ਹੋਰ ਕੀ ਹੋਵੇਗਾ, ਇੱਕ ਅੱਧੀ ਚੀਜ਼ ਕੋਈ ਹੋਰ ਹੋਵੇਗੀ ਬਸ। ਤੇ ਉਹ ਵੀ ਕੋਈ ਤਕੜਾ ਬੰਦਾ ਜਿਹੜਾ ਹੁੰਦਾ ਸੀ ਉਹਨੇ ਟੈਂਟ ਲਾਉਣਾ, ਤਕੜਾ ਬੰਦਾ ਹੋਣਾ ਉਹਨੇ ਕਿਤੇ ਆ ਜਿਹੜਾ ਕੋਕ ਅੱਜ ਕੱਲ੍ਹ ਤੇ ਰੁਲਦੇ ਫਿਰਦੇ ਨੇ ਹੋਣਾ, ਭਾਵੇਂ ਨਹੀਂ ਹੈ ਨਾ। ਤੇ ਹੁਣ ਜਿਹੜੇ ਤੁਹਾਡੇ ਵਿੱਚੋਂ ਖਾਸ ਕਰਕੇ ਜਿਹੜੇ, ਚਲੋ ਮੈਂ ਇੱਧਰ ਦੇ ਬੋਰਨ ਬੱਚਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਕੋਕ ਜਿਹੜਾ ਕੋਈ ਠੰਡਾ ਬੱਤਾ ਹੈ ਇਹ ਬਹੁਤਿਆਂ ਨੇ ਵਿਆਹਾਂ ਸ਼ਾਦੀਆਂ ਤੇ ਪੀਤਾ ਸੀ। ਕੋਈ ਸਰਮਾਏਦਾਰ ਬਹੁਤ ਤਕੜਾ ਹੋਵੇ ਤੇ ਉਹ ਘਰ ਦੇ ਵਿੱਚ ਉਹ ਮਸ਼ੀਨ ਜੀ ਛੋਟੀ ਜਦੋਂ ਮਿਲ ਜਾਂਦੀ ਗੈਸ ਵਾਲੀ ਉਹ ਲਿਆਣ ਕੇ ਤੇ ਵਿੱਚ ਭਰ ਲਵੇ, ਨਹੀਂ ਤੇ ਵਿਆਹਾਂ ਸ਼ਾਦੀਆਂ ਤੇ ਇਹ ਚੀਜ਼ਾਂ ਜਵਾਕਾਂ ਨੂੰ ਨਸੀਬ ਹੁੰਦੀਆਂ ਸੀ, ਪਕੌੜੇ ਪਕੌੜੇ ਹੋ ਗਏ। ਤੇ ਮੈਨੂੰ ਯਾਦ ਹੈ ਜਦੋਂ ਸਾਡੀ ਨਾਨੀ ਆਉਂਦੀ ਹੁੰਦੀ ਸੀ ਵੱਧ ਤੋਂ ਵੱਧ ਬੱਸ ਦੇ ਵਿੱਚ ਉਹਨੇ ਅੰਮ੍ਰਿਤਧਾਰੀ ਦੀਆਂ ਗੋਲੀਆਂ ਖਰੀਦਣੀਆਂ, ਇਦੋਂ ਵੱਧ ਹੋਰ ਕੁਝ ਨਹੀਂ ਸੀ। ਪਰ 5000 ਸਾਲ ਪਹਿਲਾਂ ਦੀ ਪੁਸਤਕ ਵੀ ਇਹ ਗੱਲ ਕਹਿ ਰਹੀ ਹੈ ਵੀ ਇੱਕ ਕਾਮ ਧੇਨ ਗਊ ਚਾਹੀਦੀ ਹੈ ਜਿਹੜੀਆਂ ਸਾਡੀਆਂ ਕਾਮਨਾਵਾਂ ਦੀ ਪੂਰਤੀ ਕਰੇ। ਤੇ ਕਿੰਨੀਆਂ ਕਾਮਨਾਵਾਂ ਆਉਣਗੀਆਂ, ਵੱਧ ਤੋਂ ਵੱਧ ਹੋਵੇਗੀ ਵੀ ਇੱਕ ਘੋੜਾ ਮਿਲ ਜਾਵੇ, ਇੱਕ ਹਾਥੀ ਮਿਲ ਜਾਵੇ। ਅੱਜ ਇਹਨਾਂ ਚੀਜ਼ਾਂ ਦੀ ਕੀ ਕੋਈ ਰਹਿ ਗਈ ਇੰਪੋਰਟੈਂਸ? ਅੱਜ ਕੱਲ੍ਹ ਕੋਈ ਘੋੜਾ ਮੰਗਦਾ, ਕੋਈ ਹਾਥੀ ਮੰਗਦਾ, ਕੋਈ ਨਹੀਂ ਮੰਗਦਾ, ਕਿਸੇ ਨੇ ਕੀ ਕਰਨਾ? ਅੱਜ ਚੀਜ਼ਾਂ ਦੇ ਰੂਪ ਬਦਲ ਗਏ, ਅੱਜ ਤੇ ਬਹੁਤ ਜ਼ਿਆਦੀਆਂ ਕਾਮਨਾਵਾਂ ਨੇ, ਬਹੁਤ ਜ਼ਿਆਦਾ ਸੁਪਨੇ ਬੰਦੇ ਦੇ ਦਿਮਾਗ ਨੇ ਜਿਹੜੇ ਨੇ ਉਹ ਬੁਣ ਚੁੱਕਾ ਹੈ ਬੰਦੇ ਦਾ ਦਿਮਾਗ, ਬਹੁਤ ਜ਼ਿਆਦੀਆਂ ਇਛਾਵਾਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ। ਪਰ ਬੰਦਾ ਪਦਾਰਥ ਦੇ ਨੇੜੇ ਵੀ ਵੇਖੋ ਤੁਸੀਂ ਕਿੰਨਾ ਹੈ, ਅਤੇ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਣ ਕੇ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਆਈਫੋਨ ਨੇ, ਹਰ ਪਰਿਵਾਰ ਦੇ ਵਿੱਚ 4-4, 5-5 ਜਿਹੜੇ ਨੇ ਉਹ ਸਾਰਾ ਕੁਝ ਹੀ ਹੈ, ਵਿਹੜੇ ਵਿੱਚ 5-5 ਗੱਡੀਆਂ ਖਲੋਤੀਆਂ ਹੋਈਆਂ ਨੇ, ਪਰ ਫਿਰ ਵੀ ਬੰਦਾ ਦੁਖੀ ਹੈ, ਫਿਰ ਵੀ ਸਮੱਸਿਆ ਵਿੱਚ ਹੈ, ਫਿਰ ਵੀ ਮੁਸ਼ਕਲ ਵਿੱਚ ਹੈ। ਤੋ ਇਹਦਾ ਅਰਥ ਇਹ ਹੈ ਵੀ ਬੰਦੇ ਦਾ ਚਿੱਤ ਕਦੀ ਵੀ ਪਦਾਰਥ ਦੀ ਪ੍ਰਾਪਤੀ ਨਾਲ ਖਲੋ ਨਹੀਂ ਸਕਦਾ। ਹਾਲਾਂਕਿ ਮੈਂ ਤੁਹਾਨੂੰ ਕੋਈ ਸੁਣਾਉਣ ਲਈ ਗੱਲ ਨਹੀਂ ਕਰ ਰਿਹਾ, ਮੈਂ ਜਦੋਂ ਵੀ ਕਥਾ ਕਰਦਾ ਮੇਰਾ ਯਤਨ ਹੁੰਦਾ ਮੈਂ ਆਪਣੇ ਮਨ ਨੂੰ ਹੀ ਸਮਝਾ ਰਿਹਾ, ਕਿਉਂਕਿ ਬਾਣੀ ਸਾਡੀ ਸਾਰਿਆਂ ਲਈ, ਆਪੋ ਆਪਣੇ ਲਈ ਹੈ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਨਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਹਦੇ ਕੋਲ ਬਹੁਤ ਹੈ ਚਿੰਤਾ ਉੱਥੇ ਵੀ ਬੈਠੀ ਹੈ, ਚਿੰਤਾ ਉੱਥੇ ਵੀ ਹੈ, ਚਿੰਤਾ ਤੋਂ ਮੁਕਤ ਉਹ ਵੀ ਨਹੀਂ ਹੈਗਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਤੇ ਜਿਹਦੇ ਕੋਲ ਥੋੜਾ ਹੈ ਉਹ ਵੀ ਭਟਕਦਾ ਫਿਰ ਰਿਹਾ। ਦੋਵਾਂ ਦੀ ਸਿਚੁਏਸ਼ਨ ਕੋਈ ਵੱਖਰੀ ਨਹੀਂ ਹੈ, ਦੋਨਾਂ ਦੇ ਹਾਲਾਤ ਕੋਈ ਵੱਖਰੇ ਨਹੀਂ ਹੈਗੇ। ਜਿਹਦੇ ਕੋਲ ਬਹੁਤ ਹੈ ਉਹ ਵੀ ਚਿੰਤਾ ਗ੍ਰਸਿਆ ਹੋਇਆ ਹੈ, ਜਿਹਦੇ ਕੋਲ ਥੋੜਾ ਹੈ ਉਹ ਵੀ ਭਟਕਦਾ ਫਿਰ ਰਿਹਾ। ਤੋ ਮਹਾਰਾਜ ਫਿਰ ਇਹਦਾ ਹੱਲ ਕੀ ਆਖਿਆ? ਦੋਹੋਂ ਵਿਵਸਥਾ ਤੇ ਜੋ ਮੁਕਤ। ਹੁਣ ਦੋਹੋਂ ਵਿਵਸਥਾ ਨੂੰ ਇੱਦਾਂ ਨਾ ਲਿਓ ਵੀ ਕੋਈ ਬੰਦਾ ਜਿਹੜਾ ਹੈ ਉਹ ਮਿਹਨਤ ਕਰਨੀ ਛੱਡ ਦੇਵੇ, ਜਾਂ ਕੋਈ ਬੰਦਾ ਜਿਹੜਾ ਹੈ ਜੇ ਉਹਨੇ ਕੁਝ ਕਮਾ ਲਿਆ ਤੇ ਉਹਨੂੰ ਹੁਣ ਸੁੱਟ ਆਵੇ ਕਿਤੇ ਜਾ ਕੇ, ਨਹੀਂ ਇੱਦਾਂ ਨਹੀਂ। ਦੋਹੋਂ ਵਿਵਸਥਾ ਦਾ ਮਤਲਬ ਹੈ, ਵਿਵਸਥਾ ਇੱਕ ਸਟੇਟ ਆਫ ਮਾਇੰਡ ਹੁੰਦਾ ਜਿਹਨੂੰ ਆਪਾਂ ਅਵਸਥਾ ਕਹਿੰਦੇ ਹਾਂ, ਉਹ ਕੀ ਹੈ ਸਾਡੀ ਅੰਦਰ ਦਾ ਸੋਚਣ ਦਾ ਤਰੀਕਾ ਹੁੰਦਾ, ਉਹਨੂੰ ਆਪਾਂ ਵਿਵਸਥਾ ਕਹਿੰਦੇ ਹਾਂ, ਜਾਂ ਅਵਸਥਾ ਵੀ ਬਾਣੀ ਦੇ ਵਿੱਚ ਆਖਿਆ, ਇਹਨੂੰ ਪਰਮ ਪਦ ਵੀ ਆਖਿਆ ਬਾਣੀ ਦੇ ਵਿੱਚ।
ਬਾਬੇ ਨੇ ਆਖਿਆ ਜਿਹੜਾ ਦੋਵਾਂ ਚੀਜ਼ਾਂ ਤੋਂ ਮੁਕਤ ਹੋ ਗਿਆ, ਨਾ ਤੇ ਉਹਦੀ ਉਹ ਦੌੜ ਹੈ ਵੀ ਬਹੁਤ ਵਾਲੀ ਤੇ ਨਾ ਉਹਦੀ ਭੜਕਣਾ ਵਾਲੀ, ਜਿਹੜਾ ਦੋਵਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਚੁੱਕ ਲੈਂਦਾ ਉੱਪਰ, ਦੋਹੋਂ ਵਿਵਸਥਾ ਤੇਜੋ ਮੁਕਤਾ। ਬਾਬੇ ਨੇ ਕਿਹਾ ਸੋਈ ਸੁਹੇਲਾ ਭਾਲੀਏ ਜੀ। ਉਹ ਕੌਣ ਹੈ ਸੁਹੇਲਾ? ਸੁਹੇਲਾ ਦਾ ਮਤਲਬ ਹੁੰਦਾ ਸੁਖੀ। ਜਿਹੜਾ ਇਹਨਾਂ ਦੋ ਚੀਜ਼ਾਂ ਵਿੱਚੋਂ ਮੁਕਤ ਹੋ ਗਿਆ ਨਾ, ਜਿਹਨੂੰ ਇਹ ਪਤਾ ਲੱਗ ਗਿਆ ਵੀ ਪਦਾਰਥ ਦੀ ਬਹੁਤਾਂਤ ਮਨ ਨੂੰ ਟਿਕਾ ਨਹੀਂ ਦੇਵੇਗੀ ਤੇ ਬੇਲੋੜੀ ਭਟਕਣਾ ਮਨ ਨੂੰ ਟਿਕਾ ਨਹੀਂ ਦੇਵੇਗੀ, ਜਿਹੜਾ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ, ਸਤਿਗੁਰ ਨੇ ਆਖਿਆ ਅਸਲ ਵਿੱਚ ਸੁਖੀ ਉਹ ਹੁੰਦਾ, ਹੋਰ ਕੋਈ ਸੁਖੀ ਨਹੀਂ ਹੁੰਦਾ, ਨਾ ਇੱਥੇ ਥੋੜੇ ਵਾਲਾ ਸੁਖੀ ਹੁੰਦਾ ਹੈ ਤੇ ਨਾ ਇੱਥੇ ਬਹੁਤੇ ਵਾਲਾ ਸੁਖੀ ਹੁੰਦਾ, ਦੋਵਾਂ ਕੋਲ ਸੁਖ ਨਹੀਂ ਹੈਗਾ। ਤੋ ਹਰ ਕੋਈ ਇੱਥੇ ਭਟਕ ਰਿਹਾ ਹੈ, ਹਰ ਕੋਈ ਉਸ ਚੱਕਰ ਦੇ ਵਿੱਚ ਹੈ। ਤੋ ਮਹਾਰਾਜ ਨੇ ਆਖਿਆ ਗੁਰੂ ਕੀ ਕਰਦਾ ਹੈ, ਕਬੀਰ ਥੂਨੀ ਪਾਈ। ਥੂਨੀ ਦਾ ਅਰਥ ਹੁੰਦਾ ਥੰਮੀ, ਉਹ ਥੰਮੀਆਂ ਦੇਣ ਦੀ ਲੋੜ ਹੈ ਮਨ ਨੂੰ, ਥੂਨੀ ਥੰਮੀ ਦੇਣ ਦੀ ਲੋੜ ਹੈ ਕਾਹਦੀ, ਸਤਿਗੁਰ ਦੇ ਸ਼ਬਦ ਦੀ। ਕਬੀਰ ਥੂਨੀ ਪਾਈ ਥਿੱਤ ਪਈ, ਥਿੱਤ ਦਾ ਅਰਥ ਹੈ ਜੀ ਟਿਕਾਓ, ਰੁਕਣਾ। ਇੱਕ ਥਿੱਤ ਤਿਥੀ ਨੂੰ ਵੀ ਕਹਿੰਦੇ ਨੇ, ਤਰੀਕ ਨੂੰ ਵੀ ਕਹਿੰਦੇ ਨੇ, ਜਿਵੇਂ ਆਪਾਂ ਪੜ੍ਹਦੇ ਥਿੱਤ ਵਾਰਨਾ ਜੋਗੀ ਜਾਣੇ, ਉੱਥੇ ਥਿੱਤ ਦਾ ਅਰਥ ਹੈ ਤਰੀਕ, ਇੱਥੇ ਥਿੱਤ ਦਾ ਮਤਲਬ ਹੈ ਟਿਕਾ। ਮਹਾਰਾਜ ਕਿਵੇਂ ਟਿਕਾ ਮਿਲਿਆ? ਸਤਿਗੁਰ ਬੰਦੀ ਧੀਰ। ਆਖਿਆ ਗੁਰੂ ਨੇ ਜੀਵਨ ਵਿੱਚ ਧੀਰਜ ਬੰਨ ਦਿੱਤਾ, ਜਿਹੜਾ ਮਨ ਭਟਕ ਰਿਹਾ ਸੀ ਨਾ ਉਹਨੂੰ ਥਿੱਤ ਪਾ ਦਿੱਤੀ, ਉਹਨੂੰ ਟਿਕਾ ਦਿੱਤਾ ਤੇ ਧੀਰਜ ਆ ਗਿਆ ਜੀਵਨ ਵਿੱਚ, ਉਹ ਦੌੜ ਰਹੀ ਨਹੀਂ ਹੁਣ। ਸਤਿਗੁਰ ਬੰਦੀ ਧੀਰ। ਕਬੀਰ ਹੀਰਾ ਬਣਜਿਆ। ਆਖਿਆ ਹੁਣ ਮੈਂ ਅਸਲੀ ਹੀਰਾ ਉਹਦਾ ਉਹਦੀ ਵਣਜ ਕਰ ਲਈ। ਅਸਲੀ ਹੀਰਾ ਕਿੱਥੋਂ ਮਿਲਦਾ ਹੈ? ਹੀਰਾ ਕੀ ਹੈ? ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਬਚਨ ਹੈ ਹੀਰਾ। ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ। ਤੀਰ ਦਾ ਅਰਥ ਹੁੰਦਾ ਕੰਢਾ। ਤੇ ਬਾਬਾ ਜੀ ਕਹਿੰਦੇ ਨੇ ਮੈਂ ਨਾ ਮਾਨ ਸਰੋਵਰ, ਮਾਨ ਸਰੋਵਰ ਕਿਹਨੂੰ ਕਿਹਾ ਹੈ ਗੁਰਬਾਣੀ ਵਿੱਚ? ਸਤ ਸੰਗਤ ਨੂੰ, ਗੁਰੂ ਵੱਲੋਂ ਬਖਸ਼ੀ ਹੋਈ ਮਤ ਨੂੰ ਮਾਨ ਸਰੋਵਰ ਕਿਹਾ ਹੈ। ਆਖੇ ਇੱਥੋਂ ਮੈਂ ਹੀਰਾ ਜਿਹੜਾ ਅਸਲੀ ਜਿਹਨੇ ਅੰਦਰ ਨੂੰ ਟਿਕਾ ਦੇਣਾ ਸੀ ਨਾ ਉਹ ਇੱਥੋਂ ਲੱਭ ਗਿਆ ਮੈਨੂੰ। ਤੋ ਸਤਿਗੁਰੂ ਮਹਾਰਾਜ ਨੇ ਗੁਰੂ ਦੀ ਸੰਗਤ ਨੂੰ ਮਾਨ ਸਰੋਵਰ ਦਾ ਦਰਜਾ ਦਿੱਤਾ ਵੀ ਇੱਥੋਂ ਉਹ ਹੀਰਾ ਲੱਭਦਾ ਏ ਜਿਹੜਾ ਬੰਦੇ ਨੂੰ। ਹੁਣ ਕਿਸੇ ਬੰਦੇ ਕੋਲ ਹੀਰਾ ਆ ਜਾਵੇ ਜੀ, ਉਹਨੂੰ ਸਾਰੀ ਜ਼ਿੰਦਗੀ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਂਦੀ, ਉਹਨੂੰ ਭਟਕਣ ਦੀ ਲੋੜ ਨਹੀਂ ਪੈਂਦੀ। ਜਿਹਦੇ ਕੋਲ ਹੀਰਾ ਹੈ ਉਹਨੂੰ ਕੀ ਭਟਕਣਾ ਉਹਦੇ ਅੰਦਰ। ਬਿਲਕੁਲ ਇਸੇ ਤਰੀਕੇ ਨਾਲ ਜਿਹਨੇ ਗੁਰੂ ਕੀ ਸੰਗਤ ਵਿੱਚੋਂ ਗੁਰੂ ਦੇ ਸ਼ਬਦ ਹੀਰੇ ਨੂੰ ਜੀਵਨ ਵਿੱਚ ਕਮਾ ਲਿਆ ਨਾ, ਉਹਦੀ ਫਿਰ ਸਾਰੀ ਭਟਕਣਾ ਹੀ ਸਮਾਪਤ ਹੋ ਜਾਂਦੀ ਹੈ, ਉਹ ਭਟਕਦਾ ਨਹੀਂ, ਉਹਨੂੰ ਸੱਚੀ ਟਿਕਾ ਮਿਲ ਜਾਂਦਾ। ਇਹਨੂੰ ਆਪਾਂ ਇੱਦਾਂ ਪੜ੍ਹਦੇ ਬਾਣੀ ਦੇ ਵਿੱਚ, ਵੈਸੇ ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਮਤਲਬ ਬੰਨ ਲਾ ਦਿੱਤਾ, ਰੋਕ ਲਾ ਦਿੱਤੀ ਕਿਸੇ ਚੀਜ਼ ਉੱਤੇ। ਕੋਈ ਬੜਾ ਬੜੀ ਚੀਜ਼ ਫਲੋ ਵਿੱਚ ਆ ਰਹੀ ਸੀ, ਫਲੋ ਵਿੱਚ ਆ ਰਹੀ ਸੀ, ਬੜੀ ਤੇਜ਼ ਆ ਰਹੀ ਸੀ, ਅੱਗੋਂ ਬੰਨ ਲਾ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਹੋਇਆ ਕਿ ਦੁੱਖ ਰੋਗ ਕਾ ਡੇਰਾ ਪੰਨਾ। ਹੁਣ ਉਹ ਜਿਹੜੇ ਦੁੱਖਾਂ ਰੋਗਾਂ ਦੇ ਡੇਰੇ ਸੀ ਉਹ ਭੱਜ ਗਏ, ਕਿਉਂਕਿ ਬੰਨ ਲੱਗ ਗਿਆ ਨਾ, ਅੱਗੇ ਰੋਕ ਲੱਗ ਗਈ। ਹੁਣ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਅੰਦਰ ਆਉਣ ਹੀ ਨਹੀਂ ਦਿੰਦਾ, ਸਮਝ ਗਏ? ਬੰਦਾ ਮੁਸ਼ਕਲ ਵਿੱਚ ਕਿਉਂ ਪੈਂਦਾ ਭਲਾ? ਕਿਉਂਕਿ ਬਹੁਤ ਸਾਰਾ ਸਮਾਜ ਦਾ ਕੂੜਾ ਕਰਕਟ ਹੈ ਜਿਹੜਾ ਬੰਦਾ ਆਪਣੇ ਅੰਦਰ ਆਉਣ ਦਿੰਦਾ। ਤੁਸੀਂ ਚੰਗੇ ਭਲੇ ਵੀ ਹੁੰਦੇ ਹੋ, ਮੈਂ ਤਾਂ ਕਈ ਵਾਰ ਉਦਾਹਰਨ ਦਿੱਤੀ ਹੈ ਵੀ ਤੁਸੀਂ ਨਾ ਘਰ ਵਿੱਚ ਬੈਠੇ ਹੋ, ਚਲੋ ਭਾਵੇਂ ਕੋਈ ਬੇਸਮੈਂਟ ਵਿੱਚ ਰਹਿੰਦਾ ਹੈ, ਭਾਵੇਂ ਕੋਈ ਮਹਿਲ ਵਿੱਚ ਰਹਿੰਦਾ, ਜਿੱਥੇ ਵੀ ਬੈਠਾ ਹੈ, ਚਲੋ ਉਹਨੇ ਆਪਣੀ ਮਿਹਨਤ ਕਰਕੇ ਜਿੰਨਾ ਕੁ ਕਰ ਸਕਿਆ, ਜਿੰਨਾ ਕੁ ਕਰਦਾ ਹੈ ਬੰਦਾ ਕਰੀ ਜਾਂਦਾ, ਹਰ ਬੰਦਾ ਹੀ ਕਰ ਰਿਹਾ। ਇੱਥੇ ਤੁਸੀਂ ਆਪਣੇ ਘਰ ਵਿੱਚ ਬੈਠੇ ਹੋ ਆਰਾਮ ਨਾਲ, ਤੁਹਾਨੂੰ ਕੋਈ ਪਰੇਸ਼ਾਨੀ, ਕੋਈ ਤੁਹਾਡਾ ਖਿਆਲ ਹੀ ਨਹੀਂ ਕਿਸੇ ਬੰਨੇ ਗਿਆ, ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਹੱਥ ਵਿੱਚ ਚਲਾ ਫੋਨ ਕਿਹੜਾ ਹੈ, ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਕੋਲ ਗੱਡੀ ਕਿਹੜੀ ਹੈ, ਤੁਸੀਂ ਆਪਦਾ ਕੰਮ 'ਤੇ ਜਾ ਰਹੇ ਹੋ, ਤੁਹਾਡੇ ਕੋਲ ਫੋਨ ਕਿਹੜਾ ਹੈ, ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਕੱਪੜੇ ਕਿਹੜੇ ਬ੍ਰਾਂਡ ਦੇ ਨੇ, ਤੁਹਾਨੂੰ ਪਤਾ ਵੀ ਤਨ ਕੱਜਿਆ ਹੈ, ਸਰੀਰ ਕੱਜਿਆ ਹੈ, ਮੇਰੀ ਲੋੜ ਪੂਰੀ ਹੋ ਰਹੀ, ਠੀਕ ਹੈ। ਕੋਈ ਬੰਦਾ ਦੂਜਾ ਆਇਆ, ਉਹਨੇ ਫਿਰ ਤੁਹਾਨੂੰ ਉਹ ਗਾਰ ਵੇਚ ਦਿੱਤਾ, ਉਹ ਗੰਦਗੀ ਦਿੱਤੀ, ਉਹਨੇ ਆਖਿਆ ਗੁਰੂਆ ਅਜੇ 12 ਹੀ ਰੱਖੀ ਫਿਰਦਾ ਆਈਫੋਨ, ਹੁਣ ਤੇ 18 ਆ ਚੱਲਿਆ, ਸਮਝ ਕੇ ਬੇਨਤੀ। ਹੁਣ ਤੁਸੀਂ ਬੰਨ ਨਹੀਂ ਸੀ ਲਾਇਆ,
ਉਹ ਚੀਜ਼ ਤੁਹਾਡੇ ਅੰਦਰ ਆ ਗਈ, ਹੁਣ ਚਿੰਤਾ ਪੈਦਾ ਹੋ ਗਈ, ਉਹ ਤੁਹਾਡੀਆਂ ਕਿਸ਼ਤਾਂ ਫ੍ਰੀ ਹੋ ਗਈਆਂ ਕਰਦੀਆਂ, ਬੈਂਕ ਵਾਲੇ ਕਹਿੰਦੇ ਤੇ ਹੈਗੇ ਵੀ ਲੈ ਲਓ, ਮੋਰਗੇਜ ਤੁਹਾਡੀ ਅਪਰੂਵ ਹੀ ਹੈ, ਕਰ ਇਹਦੀਆਂ ਲੱਥ ਗਈਆਂ ਕਿਸ਼ਤਾਂ। ਅੱਛਾ ਤੁਹਾਨੂੰ ਨਹੀਂ ਸੀ ਕੋਈ ਚੱਕਰ ਵੀ ਜੇ ਇੱਦਾਂ ਦੀ ਕੋਈ ਗੱਲ ਹੁੰਦੀ ਤੁਸੀਂ ਪਹਿਲਾਂ ਕਰ ਲੈਂਦੇ, ਫਿਰ ਤੁਹਾਨੂੰ ਕੋਈ ਕਹਾਣੀ ਨਹੀਂ ਸੀ ਤੁਹਾਡੀ, ਬੜੇ ਆਰਾਮ ਨਾਲ ਬੈਠੇ ਸੀ, ਕੋਈ ਦੂਜਾ ਆਇਆ ਉਹਨੇ ਉਹ ਚੀਜ਼ ਤੁਹਾਡੀ ਸੁਰਤ ਵਿੱਚ ਸੁੱਟੀ, ਤੁਹਾਡਾ ਦਰਵਾਜ਼ਾ ਖੁੱਲ੍ਹਾ ਸੀ, ਤੁਸੀਂ ਆਪਣੇ ਅੰਦਰ ਆਉਣ ਦਿੱਤੀ ਚੀਜ਼। ਅੱਛਾ ਉਹ ਕਹਿ ਕੇ ਆਪਣੇ ਘਰੇ ਤੁਰ ਗਿਆ ਅਤੇ ਰਾਤ ਨੂੰ ਨੀਂਦ ਤੁਹਾਡੀ ਖਰਾਬ ਹੋ ਗਈ, ਇੱਦਾਂ ਹੀ ਨਾ, ਤੁਸੀਂ ਜਿਹੜੇ ਕੱਪੜੇ ਪਾਏ ਸੀ ਠੀਕ ਸੀ ਤੁਹਾਡੇ ਵਾਸਤੇ, ਤੁਹਾਨੂੰ ਕੋਈ ਫਰਕ ਨਹੀਂ ਸੀ ਪੈਂਦਾ। ਉਹ ਕਹਿਣ ਵਾਲਾ ਕਹਿੰਦਾ ਵੀ ਸ਼ਰਟ ਤੇ ਬਦਲ ਲਾ, ਹੁਣ ਇਹੋ ਹੀ ਪਾਈ ਫਿਰਦਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ ਹੁਣ ਉਹ ਚੀਜ਼ ਤੁਹਾਡੇ ਅੰਦਰ ਪੈ ਗਈ, ਤੁਸੀਂ ਕਿਉਂਕਿ ਆਪਣੇ ਆਪ ਨੂੰ ਖੁੱਲ੍ਹਾ ਰੱਖਿਆ ਸੀ ਲਾਈਕ ਅ ਗਾਰਬੇਜ ਬਿਨ, ਇੱਦਾਂ ਖੁੱਲ੍ਹਾ ਰੱਖਿਆ ਸੀ। ਹੁਣ ਉਹਨੇ ਜੋ ਸੀ ਤੁਹਾਡੇ ਅੰਦਰ ਪਾ ਦਿੱਤਾ, ਜੇ ਤਾਂ ਤੁਸੀਂ ਬੰਨਾ ਲਾਇਆ ਹੁੰਦਾ, ਬੰਨ ਰੋਕ ਲਾਈ ਹੁੰਦੀ, ਦੈਨ ਕੋਈ ਗੱਲ ਨਹੀਂ, ਕੋਈ ਚੀਜ਼ ਆਈ ਟਕਰਾ ਕੇ ਵਾਪਸ ਮੁੜ ਗਈ, ਪਰ ਕਿਉਂਕਿ ਤੁਸੀਂ ਤੁਹਾਡਾ ਕੇਸ ਓਪਨ ਐਂਡ ਸ਼ਟ ਸੀ ਤੇ ਜੋ ਆਇਆ ਉਹ ਸਾਰਾ ਕੁਝ ਸਾਡੇ ਅੰਦਰ ਜਾਈ ਗਿਆ, ਹੁਣ ਚਿੰਤਾ ਆ ਗਈ। ਵਾਕਈ ਗੱਲ ਤੇ ਠੀਕ ਹੈ, ਕੋਈ ਨੀ ਫੋਨ ਵਾਲਾ ਵੀ ਕੰਡਾ ਕੱਢਦੇ ਹੁਣ, ਕੋਈ ਨੀ ਘਰ ਵਾਲਾ ਵੀ ਕੰਮ ਨਿਬੇੜਦੇ, ਕੋਈ ਨੀ ਕੱਪੜੇ ਵਾਲਾ ਵੀ ਨਿਬੇੜਦੇ। ਹੁਣ ਇਹ ਹੈ, ਇਹ ਜਸਟ ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਵੇਖੋ ਕੁਝ ਫੈਸਲੇ ਤੁਸੀਂ ਆਪ ਕਰਨੇ ਹੁੰਦੇ ਨੇ, ਸਿਆਣੇ ਹੋ ਤੁਸੀਂ, ਸਿਰਫ ਇੱਕ ਐਗਜ਼ਾਮਪਲ ਦੇ ਰਿਹਾ ਵੀ ਦੁਨੀਆ ਸਮਾਜ ਜੋ ਜਿਹੜੀ ਪਰਸੈਪਸ਼ਨ ਜਿਹੜੀ ਧਾਰਨਾ ਸਮਾਜ ਵਿੱਚ ਬਣੀ ਹੁੰਦੀ ਹੈ ਤੁਸੀਂ ਉਹਨੂੰ ਆਪਣੇ ਅੰਦਰ ਆਉਣ ਦਿੱਤਾ, ਪ੍ਰੋਬਲਮ ਇੱਥੇ ਹੈ। ਤੁਹਾਨੂੰ ਕਿਸੇ ਨੇ ਆਖਿਆ ਵੀ ਕਿਵੇਂ ਇੱਥੋਂ ਬੰਦੇ ਅੜੀਆ ਜਾਂਦੇ ਨੇ ਨਾ, ਚਲੋ ਅਣਜਾਣ ਮਾਤਾ ਸਾਰੇ ਹੀ ਆਪਾਂ ਇੱਕੋ ਜਿਹੇ ਹੁੰਦੇ ਹਾਂ, ਵੀ ਸਾਨੂੰ ਇੱਦਾਂ ਲੱਗਦਾ ਵੀ ਜੇ ਇੰਡੀਆ ਗਏ ਤੇ ਜੇ ਫੋਨ ਮੇਰਾ ਉਹ ਹੀ 2 ਸਾਲ ਪਹਿਲਾਂ ਵਾਲਾ ਹੋਇਆ, ਅਗਲੇ ਨੇ ਆਖਣਾ ਕਨੇਡਾ ਤੋਂ ਆਇਆ ਪਾਊ, ਪਰ ਗੱਲ ਹੈ ਨਹੀਂ ਕੋਈ। ਹੁਣ ਉਦਾਂ ਤੁਸੀਂ 100 ਵਾਰ ਕੋਈ ਚੀਜ਼ ਲਓ, ਇਹਨੂੰ ਇੱਦਾਂ ਵੀ ਨਾ ਸਮਝੋ ਵੀ ਮੈਂ ਕੋਈ ਰੋਕ ਰਿਹਾ, ਨਹੀਂ ਨਹੀਂ, ਉਦਾਂ 100 ਵਾਰ ਲਓ, ਪਰ ਕਿਉਂਕਿ ਤੁਸੀਂ ਇਸ ਕਰਕੇ ਲੈ ਰਹੇ ਹੋ ਜਾਂ ਤੁਸੀਂ ਕਿਸੇ ਦੂਜੇ ਤੋਂ ਡਰਦੇ ਹੋਏ ਉਹਦੇ ਫੀਅਰ ਵਿੱਚ ਜਾਂ ਉਹਦੇ ਵੱਲ ਵੇਖ ਕੇ ਸਾਰਾ ਕੁਝ ਕਰ ਰਹੇ ਹੋ, ਦੈਨ ਪ੍ਰੋਬਲਮ ਕ੍ਰੀਏਟ ਹੋ ਗਈ। ਹੁਣ ਅਸੀਂ ਆਪਣੇ ਆਪ ਨੂੰ ਉਸ ਬਿਨ ਵਾਂਗੂ ਇੱਦਾਂ ਵੀ ਨਾ ਓਪਨ ਕਰੀਏ ਵੀ ਜਿਹੜਾ ਮਰਜ਼ੀ ਗੁਆਂਢੀ ਵੀ ਸਾਡੇ ਅੰਦਰ ਜੋ ਮਰਜ਼ੀ ਸੁੱਟੀ ਜਾਵੇ ਤੇ ਮੈਂ ਆਪਣੇ ਆਪ ਨੂੰ ਏਡਾ ਵੱਡਾ ਕੀਤਾ ਹੋਇਆ ਵੀ ਕੋਈ ਨਹੀਂ ਆਉਣ ਦਿਓ। ਹੁਣ ਜਿਹਦੇ ਕੋਲ ਗੁਰੂ ਵਾਲੀ ਅਕਲ ਆ ਜਾਂਦੀ ਆ, ਸਮਝ ਕੇ ਬੇਨਤੀ ਨੂੰ, ਜਿਹਦੇ ਕੋਲ ਗੁਰੂ ਵਾਲੀ ਅਕਲ ਆ ਗਈ ਉਹ ਫਿਰ ਜਿਹੜਾ ਹੈ ਉਹਦੇ ਅੰਦਰ ਟਿਕਾ ਆਉਂਦਾ, ਫਿਰ ਉਹਦੇ ਲਈ ਫਿਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਜਿਹੜਾ ਨਾ ਆਪਾਂ ਇੱਕ ਸ਼ਬਦ ਵਰਤਦੇ ਜੀ, ਜਿਵੇਂ ਕੋਈ ਬੰਦਾ ਧਾਰਮਿਕ, ਜਿਵੇਂ ਲਾਈਕ ਰਿਲੀਜੀਅਸ ਪਰਸਨ ਆਪਾਂ ਕਿਹਨੂੰ ਸਮਝਦੇ ਹਾਂ, ਆਪਾਂ ਕਹਿੰਦੇ ਜਦੋਂ ਬੰਦਾ ਰਿਲੀਜੀਅਸ ਹੁੰਦਾ ਉਹਦੀ ਕੋਈ ਦਿਵ ਦ੍ਰਿਸ਼ਟ ਹੋ ਜਾਂਦੀ ਹੈ, ਉਹਨੂੰ ਕੋਈ ਪ੍ਰਲੋਕ ਦਾ ਪਤਾ ਲੱਗਣ ਲੱਗ ਪੈਂਦਾ ਵਾ, ਉਹਦੇ ਕੋਲ ਕੋਈ ਕਰਾਮਾਤਾਂ ਆ ਜਾਂਦੀਆਂ। ਨਹੀਂ, ਕਰਾਮਾਤ ਉਹਦੇ ਕੋਲ ਇਹੋ ਹੀ ਆਉਂਦੀ ਹੈ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਉਹ ਵਾਕਈ ਉਹਦੀ ਦ੍ਰਿਸ਼ਟੀ ਦਿਵ ਹੋ ਜਾਂਦੀ, ਦਿਵ ਦ੍ਰਿਸ਼ਟੀ ਜਾਂ ਉਹਦੇ ਕੋਲ ਕਰਾਮਾਤ ਇਹੋ ਆਉਂਦੀ ਹੈ ਵੀ ਉਹ ਚੀਜ਼ਾਂ ਨੂੰ ਸਮਝਣ ਅੰਡਰਸਟੈਂਡ ਕਰਨ ਲੱਗ ਪੈਂਦਾ ਵੀ ਜਿਹੜੀ ਦੌੜ ਵਿੱਚ ਦੁਨੀਆ ਫਸੀ ਹੋਈ ਹੈ ਉਹ ਉਸ ਦੌੜ ਚੋਂ ਆਪਣੇ ਆਪ ਨੂੰ ਬਾਹਰ ਕੱਢ ਲਏਗਾ। ਆਹ ਹੈ ਕਹਾਣੀ, ਜਿਹੜੀ ਰੇਸ ਵਿੱਚ ਸੰਸਾਰ ਭੱਜ ਰਿਹਾ ਹੈ ਨਾ, ਉਹਦੇ ਕੋਲ ਦਿਵ ਦ੍ਰਿਸ਼ਟ ਆ ਗਈ। ਹੋਰ ਦਿਵ ਦ੍ਰਿਸ਼ਟੀ ਇਹ ਨਹੀਂ ਹੁੰਦੀ ਵੀ ਉਹਨੂੰ ਅਗਲੇ ਜਨਮ ਦਾ ਪਤਾ ਲੱਗ ਗਿਆ, ਇਹ ਸਭ ਬੋਗਸ ਕਹਾਣੀਆਂ ਨੇ, ਇਹ ਕੋਈ ਐਗਜ਼ਿਸਟ ਨਹੀਂ ਕਰਦੀਆਂ, ਇਹਨਾਂ ਦੀ ਕੋਈ ਆਉਂਦ ਨਹੀਂ ਹੈ, ਇਹ ਵਾਧੂ ਦੀਆਂ ਗੱਲਾਂ ਨੇ। ਵੀ ਦਿਵ ਦ੍ਰਿਸ਼ਟ ਜਾਂ ਉਹਦੇ ਅੰਦਰ ਜਿਹੜੀ ਸਪਿਰਚੁਅਲਿਟੀ ਹੈ, ਜਿਹੜੀ ਕਰਾਮਾਤ ਹੈ, ਉਹ ਇਹ ਆ ਗਈ ਵੀ ਮੰਨ ਲਓ ਸਮਾਜ ਦੀ ਭੀੜ 'ਚ ਤੁਰਿਆ ਜਾ ਰਿਹਾ, ਉਹ ਆਲੇ ਦੁਆਲੇ ਭੀੜ ਹੈ, ਸ਼ੋਰ ਸ਼ਰਾਬਾ ਹੈ ਲੋਕਾਂ ਦਾ, ਉਹ ਉਸ ਸ਼ੋਰ ਸ਼ਰਾਬੇ ਤੋਂ ਪਾਰ ਹੋ ਕੇ ਵੇਂਹਦਾ ਹੈ ਵੀ ਇਹਦੇ ਵਿੱਚ ਕੀ ਕੁਝ ਚੱਲ ਰਿਹਾ, ਅਖੀਰ ਤੱਕ ਇੱਥੇ ਕੀ ਹੈ। ਇਹਨੂੰ ਦਿਵ ਦ੍ਰਿਸ਼ਟ ਕਹਿੰਦੇ ਨੇ।
ਇਹਨੂੰ ਕਹਿੰਦੇ ਨੇ ਅਸਲੀ ਸਪਿਰਚੁਅਲਿਟੀ ਜਿਹੜੀ ਬੰਦੇ ਦੇ ਅੰਦਰ ਆ ਜਾਂਦੀ। ਅਸੀਂ ਇਹੋ ਸਮਝਦੇ ਹਾਂ ਵੀ ਕੋਈ ਬੰਦਾ ਰੱਬ ਦੀ ਆ, ਤੁਹਾਨੂੰ ਕੱਲ੍ਹ ਦਾ ਸ਼ਾਇਦ ਪਤਾ ਲੱਗਾ ਹੋਵੇ, ਇੰਡੀਆ ਦੇ ਵਿੱਚ ਕੋਈ ਪੁਜਾਰੀ ਸੀ, ਉਹ ਕਹਿੰਦਾ ਜੀ ਮੈਂ ਉੱਡਦਾ, ਉਹਨੇ ਇੱਦਾਂ ਪੂਜਾ ਕੀਤੀ, ਆਹ ਵੀਡੀਓ ਚੱਲ ਰਹੀ ਅੱਜ ਕੱਲ੍ਹ, ਉਹਨੇ ਪੂਜਾ ਕੀਤੀ ਇੱਦਾਂ ਕੋਈ ਪੱਥਰ ਦੀ ਮੂਰਤੀ ਦਾ ਭਗਵਾਨ, ਉਹਦੀ ਪੂਜਾ ਕੀਤੀ ਤਾਂ ਪਹਾੜ ਤੋਂ ਛਾਲ ਮਾਰ ਦਿੱਤੀ, ਮਰ ਗਿਆ ਥੱਲੇ ਡਿੱਗ ਕੇ। ਹੁਣ ਤੁਸੀਂ ਵੇਖੋ ਕਿੱਦਾਂ ਕਿੱਦਾਂ ਲੋਕ ਗਲਤ ਗਾਈਡ ਹੋਏ ਨੇ। ਇਹਨਾਂ ਨੂੰ ਇਹ ਲੱਗਦਾ ਹੈ ਵੀ ਰੱਬ ਦੀ ਤਪੱਸਿਆ ਕਰੋ, ਭਗਤੀ ਕਰੋ, ਤੇ ਅਸੀਂ ਜੇ ਪਹਾੜ ਤੋਂ ਛਾਲ ਮਾਰਾਂਗੇ ਦੈਨ ਉਹ ਹਨੂੰਮਾਨ ਵਾਲੀ ਤਾਕਤ ਕੋਈ ਸਾਡੇ

ਸਮਝ ਗਏ ਬੇਨਤੀ ਨੂੰ? ਜਿਹੜਾ ਇਕੱਲਾ ਪਦਾਰਥਾਂ ਨਾਲ ਜੁੜਿਆ ਹੋਇਆ ਨਾ, ਉਹਨੇ ਇਹੋ ਹੀ ਜੁੜਨਾ ਵੀ ਪਦਾਰਥ ਕਿੱਥੋਂ ਇਕੱਠੇ ਕਰਾਂ, ਫਲਾਨੀ ਚੀਜ਼ ਮਿਲ ਜਾਵੇ, ਫਲਾਨੀ। ਮੈਂ ਤਾਂ ਕਈ ਨਾ ਸੋਚਦਾ, ਮੈਂ ਵੇਖੋ ਸਾਡੇ ਵਿੱਚੋਂ ਕਿੰਨੇ ਨੇ ਜਿਹੜੇ ਹੁਣ 34-35 ਸਾਲਾਂ ਦੇ ਤਕਰੀਬਨ ਹੋ ਚੱਲੇ, ਹੁਣ ਜ਼ਿੰਦਗੀ ਦਾ ਅੱਧ ਨਿਕਲ ਗਿਆ, ਹੁਣ ਤੇ ਮੌਤ ਦੀ ਤਿਆਰੀ ਕਰਨੀ ਚਾਹੀਦੀ। ਇਹ ਮੈਂ ਕੋਈ ਡਰਾ ਨਹੀਂ ਰਿਹਾ, ਨੋਰਮਲ ਗੱਲ ਕਰ ਰਿਹਾ ਹੁਣ, ਕਿਉਂਕਿ ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਹੁਣ ਕਈ 50 ਸਾਲਾਂ ਦੇ, ਕਈ 60 ਦੇ, ਮਤਲਬ ਪਤਾ ਇਹ ਵੀ ਹੁਣ ਜ਼ਿੰਦਗੀ ਦੇ 5-7 ਸਾਲ ਅਵਲ ਤੇ ਉਹਦਾ ਭਰੋਸਾ ਤੇ ਕੋਈ ਨਹੀਂ, ਪਰ ਚਲੋ ਜਿਹੜਾ ਆਈਡੀਆ ਹੈ 1-70 ਸਾਲ ਦਾ ਕਿੰਨਾ ਰਹਿ ਗਿਆ, ਬੋਨਸ ਹੈ, ਲਾਈਫ ਬੋਨਸ ਹੈ। ਪਰ ਜੇ ਅਜੇ ਵੀ ਉਹ ਬਾਣੀ ਤੇ ਬੇਸ਼ੱਕ ਪੜ੍ਹ ਰਿਹਾ, ਉਹ ਕਹਿ ਰਿਹਾ ਵੀ ਮੈਂ ਸਪਿਰਚੁਅਲ ਹਾਂ, ਪਰ ਪਦਾਰਥ ਦੀ ਤਲਬ ਉਹਦੇ ਅੰਦਰ ਉਦਾਂ ਹੀ ਹੈ ਜਿੱਦਾਂ ਇੱਕ 25 ਸਾਲ ਵਾਲੇ ਨੌਜਵਾਨ ਵਿੱਚ ਹੁੰਦੀ ਹੈ, ਤੇ ਫਿਰ ਉਹ ਸਪਿਰਚੁਅਲਿਟੀ ਨਹੀਂ ਹੈ। ਉਹਨੂੰ ਏਦਾਂ ਲੱਗਦਾ ਵੀ ਭਗਵਾਨ ਮੈਨੂੰ ਆਣ ਕੇ ਮਿਲੇਗਾ, ਕੋਈ ਰੱਬ ਮੈਨੂੰ ਆਣ ਕੇ ਮਿਲੇਗਾ। ਉਹ ਆਖੇਗਾ ਓਕੇ ਤਥਾਸ਼, ਤੂੰ ਅੱਜ ਤੋਂ ਬਾਅਦ ਮੈਂ ਤੇਰੀ ਭਗਤੀ ਤੋਂ ਇੰਨਾ ਖੁਸ਼ ਹੋ ਗਿਆ, ਹੁਣ ਤੂੰ ਉੱਡਣ ਲੱਗ ਪੈਣਾ ਅਸਮਾਨਾਂ ਦੇ ਵਿੱਚ। ਅਸੀਂ ਧਰਮੀ ਹੋਣ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹੋ ਹੀ ਬਣਾਈ ਹੋਈ ਹੈ ਵੀ ਧਰਮੀ ਉਹ ਹੁੰਦਾ ਜਿਹਨੇ ਮੂੰਹੋਂ ਜੋ ਕਹਿ ਦਿੱਤਾ ਉਹਦਾ ਪੂਰਾ ਹੋ ਗਿਆ। ਏਦਾਂ ਹੀ ਹੈ ਨਾ, ਵੀ ਮੰਨ ਲਓ ਜੇ ਹੁਣ ਸਾਡੇ ਵਰਗੇ ਬੰਦੇ ਨੇ, ਕੱਚੇ ਨੇ, ਅਜੇ PR ਨਹੀਂ ਹੈਗੇ, ਮੰਨ ਲਓ ਧਰਮੀ ਬੰਦੇ ਨੇ ਬਾਣੀ ਦੇ 5 ਪਾਠ ਕਰਾ ਕੇ ਤੇ ਉਹਨੇ ਕਹਿ ਦਿੱਤਾ ਹਾਂ ਹੁਣ ਮੈਂ PR ਹੋ ਜਾਵਾਂਗਾ, ਤੇ ਅਗਲੇ ਦਿਨ ਕਾਰ ਨਹੀਂ ਆਇਆ, ਉਹਨੇ ਆਖਿਆ ਵੀ ਆ ਲੈ ਤੇਰੀ PR ਹੋ ਗਈ। ਅਸੀਂ ਧਰਮ ਨੂੰ ਇੱਥੇ ਲਿਆਣ ਕੇ ਰੱਖਿਆ ਹੋਇਆ, ਨਹੀਂ ਏਦਾਂ ਨਹੀਂ ਹੈ। ਧਰਮੀ ਦਾ ਮਤਲਬ ਹੀ ਇਹ ਹੈ ਵੀ ਜਿਹੜੇ ਤਲ ਉੱਤੇ ਦੁਨੀਆਂ ਜਾਂ ਸਮਾਜ ਖਲੋਤਾ ਹੈ ਉਹ ਤਲ ਉਹਦਾ ਨਹੀਂ ਹੈਗਾ, ਉਹਦਾ ਲੈਵਲ ਨਹੀਂ ਹੈਗਾ। ਦੁਨੀਆਂ ਲਈ ਇਹ ਚੀਜ਼ਾਂ ਵੱਡੀਆਂ ਹੋ ਸਕਦੀਆਂ, ਪਰ ਧਰਮੀ ਬੰਦੇ ਲਈ ਇਹ ਚੀਜ਼ਾਂ ਮਾਈਨਰ ਟੂ ਮਾਈਨਰ ਨੇ, ਛੋਟੇ ਤੋਂ ਵੀ ਛੋਟੀਆਂ ਨੇ, ਮਤਲਬ ਉਹਦੇ ਲਈ ਐਗਜ਼ਿਸਟ ਹੀ ਨਹੀਂ ਕਰਦੀਆਂ। ਇਹ ਹੈ ਅਸਲੀ ਸਪਿਰਚੁਅਲਿਟੀ। ਤੋ ਸਤਿਗੁਰ ਨੇ ਆਖਿਆ ਵੀ ਕੀ ਹੋਇਆ ਵੀ ਜਦੋਂ ਮੈਂ ਗੁਰੂ ਦੇ ਮਾਨ ਸਰੋਵਰ ਤੇ ਬੈਠਾ ਨਾ, ਅਮਾਨ ਸਰੋਵਰ ਸਤ ਸੰਗਤ, ਮੈਨੂੰ ਉਹ ਵਿਜ਼ਡਮ ਮਿਲ ਗਿਆ, ਮੈਨੂੰ ਉਹ ਬੁੱਧ ਮਿਲ ਗਈ, ਹੁਣ ਮੈਂ ਟਿਕਾਅ ਵਿੱਚ ਆ ਗਿਆ। ਮੈਨੂੰ ਪਤਾ ਹੈ ਇਛਾਵਾਂ ਕਦੀ ਵੀ ਬੰਦੇ ਦੀਆਂ ਮੁਕੰਮਲ ਰੂਪ ਵਿੱਚ ਪੂਰੀਆਂ ਨਹੀਂ ਹੁੰਦੀਆਂ, ਇਛਾਵਾਂ ਦਾ ਕੋਈ ਅੰਤ ਨਹੀਂ ਹੈ। ਇਹ ਉਦਾਂ ਹੀ ਹੁੰਦੀਆਂ ਨੇ ਜਿਵੇਂ ਸਮੁੰਦਰ ਦੇ ਉੱਤੇ ਹਜ਼ਾਰਾਂ ਵੇਵਸ ਉੱਠਦੀਆਂ ਨੇ, ਇੱਦਾਂ ਹੀ ਮਨ ਦੇ ਵਿੱਚ ਵੀ ਇਹੋ ਜਿਹੀਆਂ ਹਜ਼ਾਰਾਂ ਵੇਵਸ ਪੈਦਾ ਹੁੰਦੀਆਂ ਨੇ, ਇਛਾਵਾਂ ਵੀ ਇੱਦਾਂ ਨੇ। ਤੋ ਗੁਰੂ ਨੇ ਕੀ ਕੀਤਾ, ਮਹਾਰਾਜ ਕਹਿੰਦੇ ਸਤਿਗੁਰ ਬੰਦੀ ਧੀਰ, ਸਤਿਗੁਰ ਨੇ ਧੀਰਜ ਜੀਵਨ ਵਿੱਚ ਕੀ ਲਿਆ ਦਿੱਤਾ, ਪੇਸ਼ੈਂਸ ਲਿਆ ਦਿੱਤਾ, ਟਿਕਾ ਲਿਆ ਦਿੱਤਾ, ਸਬਰ ਕੰਟੈਂਟ ਲਿਆ ਦਿੱਤਾ, ਉਹਨੇ ਇਹ ਕੀਤਾ, ਆਹ ਕੰਮ ਹੋਇਆ। ਤੇ ਕਿੱਥੋਂ, ਮਾਨ ਸਰੋਵਰ, ਮਾਨ ਸਰੋਵਰ ਇੱਕ ਸਰੋਵਰ ਹੈ, ਮੰਨਿਆ ਜਾਂਦਾ ਵੀ ਉਹਨੂੰ ਮਾਨ ਸਰੋਵਰ ਕਹਿੰਦੇ ਨੇ। ਉੱਥੇ ਕੌਣ ਰਹਿੰਦੇ ਨੇ, ਉੱਥੇ ਹੰਸ ਰਹਿੰਦੇ ਨੇ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਹੰਸ ਦੀ ਖੁਰਾਕ ਹੁੰਦੀ ਹੈ ਹੀਰੇ ਮੋਤੀ, ਤੇ ਇੱਥੇ ਮਾਨ ਸਰੋਵਰ ਗੁਰੂ ਹੈ, ਤੇ ਆਪਾਂ ਸਾਰਿਆਂ ਨੂੰ ਮਹਾਰਾਜ ਨੇ ਆਖਿਆ ਹੰਸ। ਹਾਂ ਇਹ ਗੱਲ ਵੱਖਰੀ ਹੈ ਵੀ ਬੰਗਲੇ ਵੀ ਹੰਸਾਂ ਵਰਗੇ ਹੀ ਹੁੰਦੇ ਨੇ, ਵੀ ਆਪਾਂ ਬੰਗਲੇ ਹੋਈਏ ਇਹ ਨਹੀਂ ਆਪਾਂ ਜਾਣ ਸਕਦੇ, ਪਰ ਇਹ ਤੇ ਆਪੋ ਆਪਣਾ ਬੰਦੇ ਦਾ ਹਿਸਾਬ ਹੈ ਵੀ ਉਹ ਕੀ ਹੈ। ਤੇ ਉਸ ਹੰਸ ਨੇ ਕੀ ਚੁਣਨਾ, ਇਸ ਮਾਨ ਸਰੋਵਰ ਦੇ ਵਿੱਚੋਂ ਗੁਰੂ ਦਾ ਸ਼ਬਦ, ਉਹਦਾ ਜਿਹੜਾ ਵਿਜ਼ਡਮ ਹੈ, ਉਹਦੀ ਜਿਹੜੀ ਮਤ ਬੁੱਧ ਹੈ, ਉਹਨੂੰ ਚੁਣਨਾ, ਤੇ ਉਹਨੂੰ ਫਿਰ ਉਹਨੇ ਖਾਣਾ। ਤੋ ਮਹਾਰਾਜ ਨੇ ਅਗਲੇ ਬਚਨ ਵਿੱਚ ਆਖਿਆ ਕਬੀਰ ਹੀਰਾ ਬਣਜਿਆ। ਹੁਣ ਕਈ ਮਾਨ ਸਰੋਵਰ ਤੋਂ ਕੀ ਬਣ ਜਾਂਦੇ ਨੇ, ਹੀਰੇ, ਇੱਥੋਂ ਕੀ ਲੈ ਕੇ ਜਾਂਦੇ ਨੇ, ਹੀਰੇ, ਤੇ ਕਈ ਆਣ ਕੇ ਲੱਭਦੇ ਨੇ, ਬਿਰਤੀ ਹੁੰਦੀ ਹੈ। ਜਿਹੜਾ ਜੇ ਬਗੁਲਾ ਮਾਨ ਸਰੋਵਰ ਉੱਤੇ ਵੀ ਜਾ ਕੇ ਬਹਿ ਜਾਵੇ ਨਾ, ਉਹਨੇ ਡੱਡੂ ਮੱਛੀਆਂ ਹੀ ਲੱਭਣੇ ਨੇ, ਉਹਨੇ ਹੀਰਾ ਨਹੀਂ ਲੱਭਣਾ। ਇੱਦਾਂ ਲੋਕ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ, ਕਈ ਮੰਗਲਿਆਂ ਵਾਲੀ ਬਿਰਤੀ ਵਾਲੇ ਹੁੰਦੇ ਨੇ, ਉਹਨਾਂ ਡੱਡੂ ਮੱਛੀਆਂ ਹੀ ਲੱਭਣੇ, ਉਹਨਾਂ ਨੇ ਹੀਰੇ ਨਹੀਂ ਚੁਗਣੇ, ਕਿਉਂਕਿ ਉਹਨਾਂ ਦੀ ਖੁਰਾਕ ਹੀ ਨਹੀਂ ਹੈਗੀ, ਉਹਨਾਂ ਦੀ ਖੁਰਾਕ ਨਹੀਂ ਹੈਗੀ। ਤੇ ਜਿਹੜਾ ਸੱਚੀ ਹੰਸ ਬਣ ਜਾਂਦਾ ਉਹਨੇ ਕੀ ਲੱਭਣਾ, ਹੀਰਾ। ਉਹਨੇ ਕਹਿਣਾ ਆਹ ਚੀਜ਼, ਆਹ ਇਸ ਚੀਜ਼ ਨਾਲ ਮੇਰਾ ਜੀਵਨ ਸਵਰਨਾ, ਇਹਦੇ ਨਾਲ ਮੈਨੂੰ ਅੰਦਰੋਂ ਸੈਟਿਸਫੈਕਸ਼ਨ ਮਿਲਣੀ ਹੈ, ਤਸੱਲੀ ਮਿਲਣੀ ਹੈ। ਤੇ ਜਿਹੜਾ ਬਿਰਤੀ ਮੰਗਲੇ ਵਾਲੀ ਹੈ, ਉਹਨੇ ਡੱਡੂ ਮੱਛੀਆਂ ਲੱਭਣੀਆਂ ਨੇ। ਤੋ ਮਹਾਰਾਜ ਨੇ ਕਿਹਾ ਬਗ ਡੱਡਾ ਭਾਲਣ ਜਾਵੇ, ਬਗਲਾ ਕੀ ਕਰੇਗਾ, ਉਹ ਤਾਂ ਡੱਡੂ ਮੱਛੀਆਂ ਭਾਲੇਗਾ। ਮਤਲਬ ਉਹ ਜਿਹੜਾ ਜਿਹੜੀ ਵੇਸਟ ਚੀਜ਼ ਹੈ ਨਾ, ਉਹਨੇ ਉਹਦੇ ਨਾਲ ਹੀ ਸਾਂਝ ਬਣਾਉਣੀ ਹੈ। ਤੇ ਕਈ ਵਾਰਾਂ ਅਸੀਂ ਬੇਸ਼ੱਕ ਮਾਨ ਸਰੋਵਰ ਤੇ ਬੈਠੇ ਹੋਈਏ, ਤੇ ਆਲੇ ਦੁਆਲੇ ਸਾਡੇ ਵਰਗੇ ਬਗਲੇ ਐਸੇ ਹੁੰਦੇ ਨੇ ਜਿਨ੍ਹਾਂ ਨੇ ਮਾਨ ਸਰੋਵਰ ਦੇ ਕੰਢੇ ਤੇ ਵੀ ਲਿਆਣ ਕੇ ਡੱਡੂ ਮੱਛੀਆਂ ਸੁੱਟੇ ਹੁੰਦੇ ਨੇ, ਉਹ ਕਹਿੰਦੇ ਨੇ ਆ ਜਾਓ ਤੁਹਾਨੂੰ ਇੱਥੋਂ ਅਸੀਂ ਡੱਡੂ ਮੱਛੀਆਂ ਖਵਾਉਂਦੇ ਹਾਂ। ਮਤਲਬ ਉਹ ਵੇਸਟ ਚੀਜ਼ਾਂ ਸਾਡੀ ਝੋਲੀ ਵਿੱਚ ਪਾਈਆਂ ਜਾਂਦੀਆਂ, ਵੇਸਟ ਚੀਜ਼ਾਂ ਜਿਹਦਾ ਲਾਭ ਕੋਈ ਨਹੀਂ।

ولی کل عالم صاحب صحابہ حضور انور سرور کائنات فخر مجداد دساں پادشاہیاں جی دے آتمک سروپ جوت موجودہ گرگدی دے مالک حاجرہ حضور جہرا جہور سرب کلا بھرپور شبد گرو دھن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو آؤ اپنی رسناواں پوتر کریے من نو چڑھدیاں کلا وچ لیا کے گج وج کے فتح بلائیے آخیے جی واہگرو جی کا خالصا واہگرو جی کی فتح تہاڈا ساریاں دا بہت بہت دھنواد ستگراں دے سونے دربار دے اندر تسی کنے سونے بن کے بیٹھے ہو ستگر کرپا کرن سب دی حاضری اپنے چرناں چ پروان کرن اپنے دروں کروں گرسکھی جیون رحمتاں دے نال ساڈیاں جھولیاں بھر دین ایسیاں دعاواں ستگراں دے چرناں چ آپاں کرن واسطے اتہاس دی لڑی کچھ دنوں تو آپ سکھ سنگتاں دے نال ٹاڈی جتھا سانجھ پا رہا اور گرو کی پیاریاں سنگتاں جڑیاں روز روٹین دے نال آن والیاں اور اس لڑی دے نال جڑیاں ہوئیاں گرو پیاریو انہاں دا دھنواد باقی سنگتاں دا بھی دھنواد تسی اپنے رجیویاں چوں کچھ پل کڈ کے شہنشاہ دے دربار وچ آؤندے ہو پچھلے پڑاواں دے وچ دھن گرو انگد دیو جی تو بعد بابا امرداس جی دا نام آ گیا وچ کھڈور دی دھرتی تے دھن گرو انگد دیو جی مہاراج جنہاں دا پہلا نام لہنا جی سی دھن گرو نانک مہاراج جی دی شرن جاندے نے اور گرو مہاراج اپنے کڑاوے دے وچ لے کے اپنے انگاں دی شو دے کے اس لہنا جی نوں انگد دیو بنا لیندے نے اور حکم کیتا گیا دھن گرو نانک مہاراج جی دے والوں کہ جاؤ کھڈور دی دھرتی دے اتے جا کے تسی سکھی دا پرچار کرو او کھڈور جڑا چند سما پہلا عام کھڈور ہوندا سی دھن گرو انگد دیو جی مہاراج اتے چرن پائے او عام کھڈور سنگتاں دی رسنا دے وچوں کھڈور صاحب بن کے نترایا اسے کھڈور نو کھڈور صاحب سنگت آکھن لگ پئی اور اج تک کھڈور صاحب آکھیا جاندا ہن تے کاغذاں دے وچ ہی کھڈور صاحب ہے بھاگ لا رہے نے سنگتاں دا جنم مرن کٹ رہے نے سچ دا اپدیش دڑایا جا رہا گربانی دے نال جوڑیا جا رہا نام سمرن سیوا کرت دسا نوہ دی کرت کمائی کیویں کرنی ہے گرو مہاراج ایسے اپدیش سنگتاں نوں بخش دے نے بھاگ جاگے ایک 62 سال بزرگ دے بابا امرداس جی مہاراج جی دے جنہاں نے اجے تک گرو دھارن کیتا ایک بولی سی او دل دے وچ شیک پا گئی کہندے میں اج تک نگورے دے ہتھوں کھاندا رہا کسے بھلے پرش نے یہ جبان چو کہہ دیتا بابا امرداس جی نوں کہندا میرا جیون پرشت ہو گیا ایک سادھو آکھن لگا میرا جیون پرشت ہو گیا کہ میں ایک نگرے دے ہتھوں لے کے پانی پیتا پرشادا چھکیا توبہ توبہ کردا انہاں دے گھراں چوں نکل گیا ساری رات نیند نہیں آندی دن چڑھیا اپنے گھر دے وچوں گربانی دی آواز آئی ہے اپنی پتیجنوں بی بی امرو جی گربانی پڑھ رہی ہے پوچھا جاندا تیے تو کیدا کلام پڑھ دیاں تو کیدی بانی پڑھ دیاں آکھ دیتا اے وڈے گرو دھن گرو نانک صاحب مہاراج جی دی پوتر بانی ہے او تیے کتھے میں انہاں دے درشن کرنے چاہنا میں انہاں نوں گرو دھارنا کرنا چاہنا آکھ دیتا پتا جی وڈے گرو نانک مہاراج تے جوتی جوت سما گئے لیکن انہاں دی جگہ دے اتے اس ربی تخت دے اتے میرے پتا جی دھن گرو انگد دیو جی مہاراج سوائے مان نے گرو پیارے او دن چڑھیا اپنی اس نو رانی دے نال کھڈور نو چالے پا دتیا کھڈور آئے ستگراں دے درشن کیتے گرو پیارے او کڑم بن کے نہیں ایک سیوا دار بن کے گئے سن جدو سماج وال دیکھدے ہاں تے سماج دے اندر تیاں والیاں نو چھوٹا سمجھیا جاندا تے پتاں والے ہمیشہ اپنے آپ نو انہاں نو اچا سمجھدے نے پر گرو پیارو اس گھر دی ایداں دی روح ریت نہیں ہے ایتھے سب برابر
ਇੱਥੇ ਨਾ ਜਾਤ ਦਾ, ਨਾ ਪਾਤ ਦਾ, ਨਾ ਊਚ ਨਾ ਨੀਚ ਦਾ, ਇੱਥੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਇੱਥੇ ਮਨੁੱਖ ਮਨੁੱਖ ਦੇ ਬਰਾਬਰ ਹੈ। ਸ਼ਰਨ ਗਏ ਸਤਿਗੁਰਾਂ ਦਾ ਚਰਨ ਪਾਉ ਲਈ ਤੇ ਨਾਲ ਬੇਨਤੀ ਕਰ ਦਿੱਤੀ, ਮਹਾਰਾਜ ਮੈਂ ਆਪ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੇਵਾ ਕਮਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ, ਕਿਰਪਾ ਕਰੋ ਮੈਨੂੰ ਗੁਰਦਕਸ਼ਨਾ ਬਖਸ਼ੋ। ਗੁਰਦੇਵ ਪਾਤਸ਼ਾਹ ਨੇ ਹੁਕਮ ਕਰ ਦਿੱਤਾ, ਕਹਿੰਦੇ ਭਾਈ ਸੇਵਾ ਕਰਿਆ ਕਰ। ਮਹਾਰਾਜ ਕਾਹਦੀ ਸੇਵਾ ਕਰਿਆ ਕਰਾਂ? ਜੋ ਮਿਲਦਾ ਕਹਿੰਦੇ ਉਹ ਹੀ ਸੇਵਾ ਕਰ ਲਿਆ ਕਰ। ਸਤਸੰਗ ਜੀ, ਇੱਕ ਮੈਂ ਬੇਨਤੀ ਕਰਾਂ ਕਿ ਅਸੀਂ ਅੱਜ ਤੱਕ 12 ਸਾਲ ਬਾਬਾ ਅਮਰਦਾਸ ਜੀ ਮਹਾਰਾਜ ਨੂੰ ਗਾਗਰ ਢੋਦੇ ਦਿਖਾਈ ਗਏ, ਮੰਨਦੇ ਆ ਉਹਨਾਂ ਨੇ ਸੇਵਾ ਕੀਤੀ ਹੈ, ਪਰ ਸਾਡੇ ਸਿੱਖ ਧਰਮ ਦੇ ਵਿੱਚ ਹੱਠ ਸੇਵਾ ਦਾ ਕੋਈ ਕਨਸੈਪਟ ਨਹੀਂ ਹੈ। ਵੀ ਹੱਠ ਦੇ ਨਾਲ ਇੰਨੀ ਸਖਤ ਸੇਵਾ ਕਰਨ ਦਾ ਸਾਡੇ ਧਰਮ ਦੇ ਸਿੱਖ ਧਰਮ ਦੇ ਵਿੱਚ ਕੋਈ ਏਦਾਂ ਦਾ ਸਿਧਾਂਤ ਨਹੀਂ ਹੈ। ਹੋਵੇਗਾ, ਸੁਣਦੇ ਆਏ ਹਾਂ ਕਿ ਜੋਗੀ ਜਿਹੜੇ ਇੱਕ ਇੱਕ ਲੱਤ ਦੇ ਉੱਤੇ 20-20 ਸਾਲ ਖੜੇ ਹੋ ਕੇ ਉਹਨਾਂ ਹੱਠ ਤਪ ਕੀਤਾ, ਹੋਵੇਗਾ ਕੀਤਾ? ਉਹ ਜੰਗਲਾਂ ਦੇ ਵਿੱਚ ਧੂੜੀਆਂ ਤਾ ਤਾ ਕੇ ਅੱਗ ਦੇ ਲਾਗੇ ਬੈਠ ਬੈਠ ਕੇ ਉਹਨਾਂ ਨੇ ਤਪੱਸਿਆ ਕੀਤੀ, ਹੋਵੇਗੀ ਕੀਤੀ? ਪਰ ਸਾਡੇ ਸਿੱਖ ਧਰਮ ਦੇ ਵਿੱਚ ਇਦਾਂ ਦੇ ਪਖੰਡਾਂ ਨੂੰ ਭੋਰਾ ਵੀ ਜਗ੍ਹਾ ਨਹੀਂ ਹੈ। ਕੀ ਹੁਣ ਆਖੇਗੀ ਸੰਗਤ ਵੀ ਗੁਰੂ ਮਹਾਰਾਜ ਜੀ ਨੇ 12 ਸਾਲ ਪਾਣੀ ਨਹੀਂ ਢੋਇਆ? ਹੁਣ ਸਤਸੰਗ ਜੀ, ਹਰ ਪ੍ਰਚਾਰ ਕੇ ਬੋਲੇਗਾ ਕਿ ਗੁਰੂ ਮਹਾਰਾਜ ਜੀ ਨੇ ਬੜੀ ਕਰੜੀ ਸੇਵਾ ਕੀਤੀ ਹੈ, ਉਹ 12 ਸਾਲ ਲਗਾਤਾਰ ਗੁਰਦੇਵ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਪਾਣੀ ਧੋਂਦੇ ਰਹੇ। ਇਹ ਗੱਲ ਵਿਚਾਰਨ ਵਾਲੀ ਆ ਥੋੜੀ ਜੀ। ਹੁਣ ਗੋਇੰਦਵਾਲ ਸਾਹਿਬ ਤੋਂ ਕਹਿੰਦੇ ਪਾਣੀ ਲੈ ਕੇ ਆਉਂਦੇ ਸੀ ਤੇ 13-14 ਕਿਲੋਮੀਟਰ ਇੱਥੋਂ ਖਡੂਰ ਬਣਦਾ ਹੈ। ਵਿਚਾਰ ਕਰਨੀ, ਆਪਾਂ ਵਿਚਾਰ ਹੀ ਕਰਨੀ ਹੈ, ਕੋਈ ਨਹੀਂ, ਵਿਚਾਰ ਕਰਨ ਦੀ ਤਾਂ ਕੋਈ ਮਾੜੀ ਗੱਲ ਨਹੀਂ ਨਾ। 13-14 ਕਿਲੋਮੀਟਰ ਪੈਂਡਾ ਇੱਕ ਪਾਸੇ ਨੂੰ ਬਣਦਾ ਹੈ। ਤੇ ਗੁਰੂ ਪਿਆਰਿਓ, ਜੇ 13-14 ਕਿਲੋਮੀਟਰ ਜੇ ਰਾਤ ਦੇ ਚੱਲੇ, ਹੁਣ 60-62 ਸਾਲ ਦੀ ਉਮਰ ਹੋਵੇ ਕਿਸੇ ਮਨੁੱਖ ਦੀ, ਤੇ ਕਿੰਨਾ ਕੁ ਤੇਜ਼ ਸੁਰ ਤੁਰ ਸਕਦਾ? ਦੌੜ ਨਹੀਂ ਸਕਦਾ। ਫਿਰ ਨਾਲ ਗਾਗਰ ਹੋਣੀ ਆ, 25-30 ਕਿਲੋ ਪਾਣੀ ਹੋਵੇਗਾ। ਤੇ ਗੁਰੂ ਪਿਆਰਿਓ, ਸਾਰੀ ਰਾਤ ਦੇ ਵਿੱਚ ਮਸੀ ਇੱਕੋ ਸਾਈਡ ਹੀ ਤੈਅ ਕੀਤੀ ਜਾ ਸਕਦੀ ਆ। 14-15 ਕਿਲੋਮੀਟਰ ਪੈਂਡਾ ਹੀ ਤੈਅ ਕੀਤਾ ਜਾ ਸਕਦਾ, ਇਦੋਂ ਵੱਧ ਨਹੀਂ ਕਰ ਸਕਦਾ ਬੰਦਾ। ਮੰਨ ਲਿਆ ਬਈ ਉਹ ਰਾਤ ਨੂੰ ਚੱਲੇ, ਤੜਕੇ ਗੁਰਦੇਵ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਪਹੁੰਚ ਗਏ। ਤੇ ਗੁਰੂ ਪਿਆਰਿਓ, ਹੁਣ 13-14 ਕਿਲੋਮੀਟਰ ਪੈਂਡਾ ਫੇ ਗੋਇੰਦਵਾਲ ਦਾ, ਇਹਦਾ ਮਤਲਬ ਉੱਥੋਂ ਉਸੇ ਵੇਲੇ ਇਸ਼ਨਾਨ ਕਰਵਾ ਕੇ ਉਸੇ ਵੇਲੇ ਫੇ ਤੁਰ ਪਏ। ਇਹ ਹੱਠ ਤਪ ਨਹੀਂ ਤੇ ਹੋਰ ਕੀ ਹੈ? ਫੇ ਗੁਰਦੇਵ ਪਾਤਸ਼ਾਹ ਬਾਬਾ ਅਮਰਦਾਸ ਜੀ ਮਹਾਰਾਜ ਬਾਕੀ ਸੇਵਾ ਕਦੋਂ ਕਰਦੇ ਹੋਣਗੇ? ਉਹ ਸਤਸੰਗ, ਜਿੱਦਾਂ ਤੁਸੀਂ ਸਤਸੰਗ ਵਿੱਚ ਬੈਠੋ, ਇੱਦਾਂ ਸਤਸੰਗ ਵਿੱਚ ਕਦੋਂ ਬਹਿੰਦੇ ਹੋਣਗੇ? ਉਹ ਗੁਰਬਾਣੀ ਕਦੋਂ ਪੜ੍ਹਦੇ ਹੋਣਗੇ? ਉਹ ਗੁਰੂ ਮਹਾਰਾਜ ਜੀ ਕੋਲੋਂ ਉਪਦੇਸ਼ ਕਦੋਂ ਸੁਣਦੇ ਹੋਣਗੇ ਜੇ 11-12 ਸਾਲ ਪਾਣੀ ਦੀ ਗਾਗਰੀ ਲਈ ਫਿਰਦੇ ਰਹੇ? ਗੁਰੂ ਪਿਆਰਿਓ, ਲੰਗਰ ਦੇ ਵਾਸਤੇ ਜਲ ਲੈ ਕੇ ਆਉਣਾ, ਜਦੋਂ ਕਿਤੇ ਗਏ ਹੋਣਾ ਨਾ ਗੋਇੰਦਵਾਲ ਸਾਹਿਬ, ਉੱਥੋਂ ਜਲ ਲੈ ਆਉਣਾ, ਇਹ ਕੋਈ ਵੱਡੀ ਗੱਲ ਨਹੀਂ, ਲੈ ਆਉਂਦੇ ਹੋਣਗੇ। ਤੇ ਜੇ ਆਪਾਂ ਆਖੀਏ ਵੀ 12 ਸਾਲ ਗਾਗਰੀ ਲਈ ਫਿਰਦੇ ਰਹੇ ਮੋਢਿਆਂ ਤੇ, ਇਹ ਗੱਲ ਜੱਚਦੀ ਨਹੀਂ ਹੈ। ਗੁਰੂ ਮਹਾਰਾਜ ਇਦਾਂ ਦੇ ਹੱਠ ਤਪ ਵਾਸਤੇ ਸਾਨੂੰ ਕਦੇ ਵੀ ਸੰਦੇਸ਼ ਨਹੀਂ ਦਿੱਤੇ। ਕੀ ਖਡੂਰ ਦੇ ਵਿੱਚ ਪਾਣੀ ਨਹੀਂ ਸੀ? ਖਡੂਰ ਵਿੱਚ ਵੀ ਪਾਣੀ ਸੀ। ਔਰ ਸਤਸੰਗ ਜੀ, ਉੱਥੇ ਖਡੂਰ ਦੇ ਲੋਕ ਫਿਰ ਕਾਹਦੇ ਨਾਲ ਨਹਾਉਂਦੇ ਹੋਣਗੇ? ਪਾਣੀ ਸੀ ਉੱਥੇ ਵੀ, ਉੱਥੇ ਵੀ ਖੂਹ ਲੱਗੇ ਹੋਏ ਸਨ, ਉੱਥੇ ਵੀ ਪਾਣੀ ਹੋਵੇਗਾ। ਲੇਕਿਨ ਹੋ ਸਕਦਾ ਹੈ ਗੁਰਦੇਵ ਪਾਤਸ਼ਾਹ ਵਾਸਤੇ ਕਿਤੇ ਸ਼ਰਧਾ ਦੇ ਨਾਲ ਕਿਤੇ ਮਹੀਨੇ ਦੋਵਾਂ ਮਹੀਨਿਆਂ ਬਾਅਦ ਜਦੋਂ ਇੱਧਰ ਜਾਂਦੇ ਹੋਣਗੇ ਤੇ ਜਲ ਲੈ ਆਉਂਦੇ ਹੋਣਗੇ। ਇੱਕ ਹੋਰ ਹੱਟ ਤਪ ਦੀ ਗੱਲ ਕੀਤੀ ਜਾਂਦੀ ਹੈ ਬਾਬਾ ਅਮਰਦਾਸ ਜੀ ਪ੍ਰਤੀ, ਵੀ ਉਹਨਾਂ ਨੇ ਬੜਾ ਤਪ ਕੀਤਾ, ਆਪਣੇ ਕੇਸਾਂ ਨੂੰ ਕੀਲੀ ਦੇ ਨਾਲ ਬੰਨ ਕੇ ਤੇ ਲਟਕਿਆ ਕਰਦੇ ਸਨ। ਇਹ ਹੱਟ ਤਪ ਹੈ, ਇੱਦਾਂ ਦਾ ਸਿੱਖੀ ਦੇ ਵਿੱਚ ਇੱਦਾਂ ਦਾ ਮੈਂ ਬੇਨਤੀ ਕੀਤੀ ਹੈ, ਕੋਈ ਕਨਸੈਪਟ ਨਹੀਂ। ਇੱਕ ਹੋਰ ਗੱਲ ਕੀਤੀ ਜਾਂਦੀ ਹੈ ਵੀ ਗੁਰੂ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਸੇਵਾ ਤੋਂ ਬੜੇ ਖੁਸ਼ ਹੁੰਦੇ ਸੀ ਤੇ ਹਰ ਸਾਲ ਉਹਨਾਂ ਨੂੰ ਇੱਕ ਸਰੂਪਾ ਦੇ ਦਿੰਦੇ ਸੀ, ਹਰ ਸਾਲ ਸਰੂਪਾ ਦੇ ਦਿੰਦੇ ਸੀ। ਤੇ ਬਾਬਾ ਅਮਰਦਾਸ ਜਿਹੜਾ ਪਿਛਲਾ ਸਰੂਪਾ ਬੰਦਾ ਹੁੰਦਾ ਸੀ ਉਹਦੇ ਉੱਪਰ ਦੀ ਲਵੇਟ ਲੈਂਦੇ ਹੁੰਦੇ ਸੀ, ਉਹਦੇ ਉੱਪਰ ਦੀ ਲਵੇਟ ਲੈਣਾ। ਜਿੰਨੇ ਸਰੂਪੇ ਦਿੱਤੇ ਬਾਬਾ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਲਵੇਟੀ ਰੱਖੇ।
ਹੁਣ ਗੁਰੂ ਪਿਆਰਿਓ ਇਹ ਗੱਲ ਕਰਦਿਆਂ ਕੋਈ ਬਹੁਤੀ ਵਡਿਆਈ ਨਹੀਂ ਬਣਦੀ। ਜੇ ਕਹੀਏ ਵੀ ਇਸ ਗੱਲ ਦੇ ਨਾਲ ਬਾਬਾ ਅਮਰਦਾਸ ਜੀ ਦੀ ਵਡਿਆਈ ਬਣਦੀ, ਨਹੀਂ ਵਡਿਆਈ ਨਹੀਂ ਬਣਦੀ ਹੈ। ਇੱਕ ਸਾਲ ਲਗਾਤਾਰ ਕੋਈ ਕੱਪੜਾ ਤੁਸੀਂ ਪਹਿਨ ਕੇ ਦੇਖ ਲਓ ਜਾਂ ਸਿਰ ਤੇ ਬੰਨ ਕੇ ਦੇਖ ਲਓ, ਉਹਦਾ ਹਾਲ ਕੀ ਹੋ ਜਾਵੇਗਾ। ਤੇ ਬੇ ਸਿੱਧੀ ਗੱਲ ਆ ਵੀ ਇੱਕ ਸਰੋਪਾ ਸਿਰ ਤੇ ਲਪੇੜਤਾ, ਦੂਸਰਾ ਦੂਸਰੇ ਸਾਲ ਲਪੇੜਤਾ, ਤੇ ਇਹਦਾ ਮਤਲਬ 12 ਸਾਲ ਸਿਰ ਤੋਂ ਸਰੋਪੇ ਨਹੀਂ ਲਾਏ ਤੇ ਬਾਬਾ ਅਮਰਦਾਸ ਜੀ ਨੇ ਕੇਸੀ ਇਸ਼ਨਾਨ ਹੀ ਨਹੀਂ ਕੀਤਾ। ਮੰਨਣੀ ਪੈਣੀ ਆ ਜੇ ਇਹਨਾਂ ਗੱਲਾਂ ਤੇ ਏਦਾਂ ਦੀਆਂ ਸਾਖੀਆਂ ਨਾ, ਉਹਨਾਂ ਤੇ ਆਪਾਂ ਯਕੀਨ ਕਰਨਾ ਤੇ ਮੰਨਣਾ ਪੈਣਾ ਵੀ ਬਾਬਾ ਅਮਰਦਾਸ ਜੀ ਨੇ 12 ਸਾਲ ਇਸ਼ਨਾਨ ਹੀ ਨਹੀਂ ਕੀਤਾ ਹੋਵੇਗਾ। ਪਰ ਨਹੀਂ, ਸਿੱਖੀ ਏਦਾਂ ਨਹੀਂ ਹੈ ਗੁਰੂ ਪਿਆਰਿਓ। ਸਿੱਖੀ ਦੇ ਸਿਧਾਂਤ ਬੜੇ ਸਰਲ ਨੇ, ਔਰ ਆਪਣੇ ਆਪ ਨੂੰ ਸਵਾਰ ਕੇ ਰੱਖਣਾ, ਕੇਸੀ ਇਸ਼ਨਾਨ ਕਰਨਾ, ਕੇਸਾਂ ਦੇ ਵਿੱਚ ਕੰਘੀ ਕਰਨੀ, ਔਰ ਤੁਹਾਡੇ ਕੋਲੋਂ ਗੁਰੂ ਕੇਸੇ ਕੋਲੋਂ ਵਧੀਆ ਅਤਰ ਫਰੇਲ ਦੀ ਖੁਸ਼ਬੂ ਆਉਂਦੀ ਹੋਵੇ, ਬਦਬੋ ਨਾ ਆਉਂਦੀ ਹੋਵੇ ਵੀ 6-6 ਮਹੀਨੇ ਸਿੱਖ ਨਹਾਤਾ ਹੀ ਨਹੀਂ। ਤੇ ਬਾਬਾ ਅਮਰਦਾਸ ਜੀ ਨੂੰ ਆਪਾਂ ਕਿੱਦਾਂ ਦਾ ਸਾਬਤ ਕਰਨ ਦਾ ਯਤਨ ਕੀਤਾ? ਸਾਡੇ ਇਤਿਹਾਸਕਾਰਾਂ ਨੇ ਖਾਸ ਕਰਕੇ ਸਟੇਜਾਂ ਦੇ ਉੱਤੇ ਢੋਲਕੀਆਂ ਛੈਣਿਆਂ ਦੇ ਨਾਲ ਕੀਰਤਨ ਕਰਨ ਵਾਲੇ, ਖਾਸ ਕਰਕੇ ਬਾਬਿਆਂ ਨੇ ਕਰਾਮਾਤੀ ਸਾਬਤ ਕਰਨ ਦਾ ਯਤਨ ਕੀਤਾ। ਦੇਖੋ ਜੀ ਗੁਰੂ ਸਾਹਿਬ ਇੱਦਾਂ ਕਰਦੇ ਰਹੇ, ਪਰ ਇਹਦੇ ਵਿੱਚ ਸੋਚ ਕੇ ਦੇਖੋ ਗੁਰੂ ਸਾਹਿਬ ਦੀ ਵਡਿਆਈ ਬਣਦੀ ਹੈ ਭਲਾ ਇਹਦੇ ਵਿੱਚ? ਨਹੀਂ, ਵਡਿਆਈ ਨਹੀਂ ਬਣਦੀ। ਬਾਬਾ ਅਮਰਦਾਸ ਜੀ ਮਹਾਰਾਜ, ਉਹਨਾਂ ਨੇ ਪੁੱਛਿਆ ਮਹਾਰਾਜ ਕੀ ਸੇਵਾ ਕਰਾਂ? ਕਹਿੰਦੇ ਲੰਗਰ ਦੇ ਵਿੱਚ ਸੇਵਾ ਕਰਿਆ ਕਰੋ। ਹੁਣ ਲੰਗਰ ਦੇ ਵਿੱਚ ਸੇਵਾ ਕਰਨ ਦਾ ਤਰੀਕਾ, ਜਿੱਥੇ ਸੰਗਤਾਂ ਨੇ, ਸਤਸੰਗ ਜੀ ਜਿਹੜੇ ਹੋਰ ਸੇਵਾਦਾਰ ਸਨ ਉਹਨਾਂ ਨੇ ਸੇਵਾ ਕਰਕੇ ਚਲੇ ਜਾਣਾ, ਤੇ ਬਾਬਾ ਅਮਰਦਾਸ ਜੀ ਨੇ ਸਾਰਿਆਂ ਤੋਂ ਮਗਰੋਂ ਜਾਣਾ, ਬਾਕੀਆਂ ਨੇ ਪ੍ਰਸ਼ਾਦਾ ਛਕ ਲੈਣਾ, ਬਾਬਾ ਅਮਰਦਾਸ ਜੀ ਨੇ ਸਾਰਿਆਂ ਤੋਂ ਮਗਰੋਂ ਛਕਣਾ, ਔਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਹੁਤਾ ਸਮਾਂ ਬਤੀਤ ਕਰਨਾ, ਗੁਰਬਾਣੀ ਸੁਣਨੀ, ਗੁਰਬਾਣੀ ਦੇ ਸਿਧਾਂਤ ਸੁਣਨੇ, ਗੁਰਬਾਣੀ ਦੇ ਉੱਤੇ ਚੱਲਣ ਦਾ ਯਤਨ ਕਰਨਾ। ਐਸੀ ਗੁਰਦੇਵ ਪਾਤਸ਼ਾਹ ਦੇ ਉੱਤੇ ਕਿਰਪਾ ਹੋਈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ। ਹਾਂ, ਇੱਕ ਵਾਰ ਗਏ, ਆਗਿਆ ਕਰ ਦਿੱਤੀ ਸੀ, ਕਹਿੰਦੇ ਤੁਸੀਂ ਅਮਰਦਾਸ ਗੋਇੰਦਵਾਲ ਵਸਾਓ, ਉੱਥੇ ਜਾ ਕੇ ਚਲ ਜਾਓ, ਗੋਇੰਦਾ ਖੱਤਰੀ ਹੈ ਉਹਦੇ ਨਾਲ ਚਲ ਜਾਓ, ਔਰ ਗੋਇੰਦਾ ਖੱਤਰੀ ਗੁਰਦੇਵ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਬੇਨਤੀਆਂ ਕਰਦਾ ਸੀ। ਮਹਾਰਾਜ ਇੱਥੋਂ ਲਾਗੇ ਦਰਿਆ ਦੇ ਕੰਢੇ ਦੇ ਉੱਤੇ ਮੇਰੀ ਜ਼ਮੀਨ ਹੈ, ਬਹੁਤ ਸਾਰੀ ਜ਼ਮੀਨ ਹੈ, ਔਰ ਮੈਨੂੰ ਉੱਥੇ ਵਸਣਾ ਜਿਹੜਾ ਉਹ ਬਹੁਤ ਮੁਸ਼ਕਲ ਹੋਇਆ ਪਿਆ। ਇੱਕ ਉਹਦੇ ਜੀਵਨ ਦੇ ਨਾਲ ਏਦਾਂ ਦੀ ਇੱਕ ਘਟਨਾ ਲੋਕਾਂ ਨੇ ਜੋੜਤੀ, ਇਤਿਹਾਸਕਾਰਾਂ ਨੇ ਜਾਂ ਇਤਿਹਾਸਕਾਰਾਂ, ਫਿਰ ਮੈਂ ਢੋਲਕੀਆਂ ਛੈਣਿਆਂ ਵਾਲੇ ਬਾਬਿਆਂ ਦੀ ਗੱਲ ਕਰਾਂ ਵੀ ਗੋਇੰਦਾ, ਇਹਦਾ ਨਾਂ ਸੀ ਗੋਇੰਦਾ ਖੱਤਰੀ ਕਿਹਾ ਜਾਂਦਾ ਸੀ। ਇਹ ਕਹਿੰਦੇ ਇੱਥੇ ਆਪਣੀ ਜ਼ਮੀਨ ਦੇ ਵਿੱਚ ਕੋਈ ਮਕਾਨ ਬਣਾਉਂਦਾ, ਇਹ ਮਕਾਨ ਬਣਾਉਂਦਾ ਵੀ ਮੈਂ ਇੱਥੇ ਰਿਹਾਇਸ਼ ਕਰਨੀ ਆ, ਤੇ ਕਹਿੰਦੇ ਰਾਤ ਨੂੰ ਇਹਦੇ ਮਕਾਨਾਂ ਨੂੰ ਭੂਤ ਢਾ ਜਾਂਦੇ ਹੁੰਦੇ ਸੀ, ਭੂਤਾਂ ਨੇ ਆਉਣਾ, ਇਹਨੇ ਵਿਚਾਰੇ ਨੇ ਮਕਾਨ ਬਣਾਏ ਹੋਣੇ ਤੇ ਭੂਤਾਂ ਨੇ ਢਾ ਜਾਣੇ, ਔਰ ਏਦਾਂ ਦੀ ਬੇਨਤੀ ਲੈ ਕੇ, ਹੁਣ ਮੈਂ ਭੂਤਾਂ ਦੀ ਗੱਲ ਕਰਾਂਗਾ, ਇਹਨੂੰ ਸੱਚ ਨਾ ਸਮਝ ਲਿਓ ਕਿਤੇ, ਹੁਣ ਇਹ ਗੱਲ ਲੈ ਕੇ ਗੋਇੰਦਾ ਖੱਤਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਜਾਂਦਾ ਹੈ। ਕਹਿੰਦਾ ਮਹਾਰਾਜ ਮੈਨੂੰ ਭੂਤ ਵਸਣ ਨਹੀਂ ਦਿੰਦੇ, ਮੈਂ ਮਕਾਨ ਬਣਾਉਣਾ ਔਰ ਮੇਰੇ ਮਕਾਨ ਢਾ ਦਿੱਤੇ ਜਾਂਦੇ ਨੇ, ਕਿਰਪਾ ਕਰੋ, ਤੁਸੀਂ ਕਿਰਪਾ ਕਰੋ ਉੱਥੇ ਚਰਨ ਪਾਓ, ਕੁਝ ਸਮੇਂ ਵਾਸਤੇ ਤੁਸੀਂ ਆਪਣੀ ਰਿਹਾਇਸ਼ ਰੱਖੋ, ਮੇਰਾ ਸਾਰਾ ਖਰਚਾ ਵਰਚਾ ਮੇਰਾ ਹੋਵੇਗਾ, ਕਿਰਪਾ ਕਰੋ ਮੇਰਾ ਨਗਰ ਵਸਾ ਦੇਵੋ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਬਾਬਾ ਅਮਰਦਾਸ ਜੀ ਨੂੰ, ਅਮਰਦਾਸ ਜਾਓ ਨਗਰ ਵਸਾਓ, ਉੱਥੇ ਤੁਸੀਂ ਉੱਥੇ ਰਹਿਣਾ, ਜਿੰਨਾ ਚਿਰ ਨਗਰ ਨਹੀਂ ਵਸ ਜਾਂਦਾ ਤੁਸੀਂ ਉੱਥੇ ਰਹਿਣਾ। ਤੇ ਗੁਰੂ ਪਿਆਰਿਓ ਕਿੰਨਾ ਚਿਰ ਨਗਰ ਵਸਣ ਨੂੰ ਲੱਗਾ ਹੋਊਗਾ, ਤੇ ਅਸੀਂ ਰੋਜ਼ ਪਾਣੀ ਦੀ ਗਾਗਰੀ ਚਕਾਈ ਰੋਜ਼ ਨਹੀਂ ਲਿਆਇਆ ਕਰਦੇ ਸਨ, ਹੁਣ ਕਿੰਨਾ ਚਿਰ ਉੱਥੇ ਨਗਰ ਵਸਣ ਨੂੰ ਲੱਗਾ। ਔਰ ਜਦੋਂ ਬਾਬਾ ਅਮਰਦਾਸ ਜੀ ਚਲੇ ਗਏ ਉੱਥੇ ਕਮਰਿਆਂ ਦੀਆਂ ਨੀਆਂ ਪੱਟ ਕੇ ਕਮਰੇ ਬਣਾਉਣੇ ਸ਼ੁਰੂ ਕਰਤੇ, ਕੱਚੀ ਮਿੱਟੀ ਨਾਲ ਬਣਾਏ ਜਾਂਦੇ ਸੀ, ਇਸੇ ਤਰ੍ਹਾਂ ਗੋਇੰਦਾ ਖੱਤਰੀ ਵੀ ਬਣਾਉਂਦਾ ਸੀ, ਪਰ ਉਹ ਵਿਚਾਰਾ ਇਕੱਲਾ ਸੀ, ਉਹਨੇ ਬਣਾ ਕੇ ਆਉਣੇ ਔਰ ਉਹਦੇ ਸ਼ਰੀਕ ਜਿਹੜੇ ਸੀ ਨਾ, ਜਦੋਂ ਇਹਨੇ ਵਾਪਸ ਚਲੇ ਜਾਣਾ, ਇੱਕ ਡਰ ਪਾਤਾ ਸੀ ਸ਼ਰੀਕਾਂ ਨੇ, ਇੱਥੇ ਭੂਤ ਰਹਿੰਦੇ ਆ, ਔਰ ਇਹਨੇ ਵਿਚਾਰੇ ਗੋਇੰਦੇ ਨੇ ਡਰਦੇ ਨੇ, ਇਕੱਲਾ ਸੀ, ਸਿੰਗਲ ਸੀ, ਔਰ ਇਹਨੇ ਆਪਣੇ ਪਿੰਡ ਵੱਲ ਨੂੰ ਜਿੱਥੇ ਇਹਦੀ ਰਿਹਾਇਸ਼ ਸੀ ਪਰਿਵਾਰ ਦੀ ਉੱਥੇ ਚਲਿਆ ਜਾਣਾ, ਤੇ ਮਗਰ ਸ਼ਰੀਕ ਇਹਦੇ ਜਿਹੜੀ ਸੀ ਉਹ ਕੰਧਾ ਢਾ ਕੇ ਰੱਖ ਦਿੰਦੇ ਸੀ।
ਤੇ ਰੌਲਾ ਪਾ ਦੇਣਾ ਰਾਤ ਨੂੰ ਭੂਤ ਕਹਿੰਦੇ ਕੰਧਾਂ ਹੁਣ ਇਹਨੂੰ ਗੋਇੰਦੇ ਨੂੰ ਇਹਦੇ ਸ਼ਰੀਕ ਵਸਣਾ ਨਹੀਂ ਸੀ ਦੇਣ ਚਾਹੁੰਦੇ ਤੇ ਵੀ ਇਹਦੀ ਜ਼ਮੀਨ ਹੈ ਜਾਇਦਾਦ ਡਰਦਾ ਛੱਡ ਕੇ ਚਲੇ ਜਾਵੇ ਭੂਤਾਂ ਦੇ ਡਰੋ ਔਰ ਇਹਦੇ ਉੱਤੇ ਕਾਬਜ ਅਸੀਂ ਹੋਵਾਂਗੇ ਆਹ ਅਸੀਂ ਵਿਚਲੀ ਅਸਲੀ ਵਿੱਚ ਗੱਲ ਜਿਹੜੀ ਸੀ ਹੁਣ ਗੁਰਦੇਵ ਪਾਤਸ਼ਾਹ ਦੇ ਹੁਕਮਾਂ ਦੇ ਨਾਲ ਬਾਬਾ ਅਮਰਦਾਸ ਜੀ ਇੱਥੇ ਰਹਿੰਦੇ ਨੇ ਹੁਣ ਕੋਸ਼ਿਸ਼ ਕੀਤੀ ਹੋਵੇਗੀ ਜਦੋਂ ਬਾਬਾ ਅਮਰਦਾਸ ਜੀ ਵੀ ਕੰਧਾਂ ਬਣਾਉਂਦੇ ਹੋਣਗੇ ਪਰ ਉਹਨਾਂ ਦੇ ਨਾਲ ਹੋਰ ਵੀ ਸਿੱਖ ਸੇਵਕ ਸਨ ਉਹਨਾਂ ਨੂੰ ਮੌਕਾ ਨਹੀਂ ਸੀ ਲੱਗਦਾ ਹੋ ਸਕਦਾ ਇੱਕ ਦੋ ਵਾਰ ਢਾਈਆਂ ਵੀ ਹੋਣ ਪਰ ਮੌਕਾ ਨਾ ਲੱਗਾ ਆਖਰ ਪਿੰਡ ਵਸ ਗਿਆ ਪਿੰਡ ਤੋਂ ਬਾਅਦ ਸ਼ਹਿਰ ਵਸ ਗਿਆ ਤੇ ਗੁਰੂ ਪਿਆਰਿਓ ਰਹਿਮਤ ਹੋਈ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਇਸ ਗੋਇੰਦੇ ਖੱਤਰੀ ਦੇ ਨਾਂ ਦੇ ਉੱਤੇ ਉਸ ਨਗਰ ਦਾ ਨਾਂ ਰੱਖ ਦਿੱਤਾ ਗੋਇੰਦਵਾਲ ਗੋਇੰਦਵਾਲ ਉਹਦਾ ਨਾਂ ਰੱਖ ਦਿੱਤਾ ਤੇ ਪਿਆਰਿਓ ਅੱਜ ਉਹ ਗੋਇੰਦਵਾਲ ਸਿੱਖੀ ਦਾ ਧੁਰਾ ਸਾਡਾ ਸਿੱਖ ਧਰਮ ਨਾ ਸਿੱਖ ਕੌਮ ਜਿਹੜੀ ਉਹਨੂੰ ਸਿੱਖੀ ਦਾ ਧੁਰਾ ਆਖਦੇ ਰਿਹਾ ਸੁੱਖੀ ਦਾ ਧੁਰਾ ਕਿਵੇਂ ਉੱਥੇ ਬਹੁਤ ਟਾਈਮ ਸਾਡੇ ਤਿੰਨ ਪਾਤਸ਼ਾਹੀਆਂ ਨੇ ਉਸ ਜਗ੍ਹਾ ਦੇ ਉੱਤੇ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਹੁਣ ਮੈਂ ਆਪਣੇ ਥੋੜਾ ਜਿਹਾ ਮਜ਼ਬੂਨ ਵੱਲ ਨੂੰ ਆਉਣ ਦਾ ਯਤਨ ਕਰਾਂ ਬਾਬਾ ਅਮਰਦਾਸ ਜੀ ਮਹਾਰਾਜ ਪਾਣੀ ਲੈ ਕੇ ਗੁਰਦੇਵ ਪਾਤਸ਼ਾਹ ਦੇ ਕਹਿੰਦੇ ਇਸ਼ਨਾਨ ਵਾਸਤੇ ਆ ਰਹੇ ਸਨ ਉੱਥੇ ਚਾਰ ਕਣੀਆਂ ਪਈਆਂ ਮੀਂਹ ਪਿਆ ਔਰ ਟੋਬੇ ਜਿਹੜੇ ਸੀ ਨਾ ਉਹ ਪਾਣੀ ਦੇ ਨਾਲ ਭਰ ਗਏ ਕੋਈ ਚੋਜ ਵਰਤਾਉਣਾ ਸੀ ਨਾ ਗੁਰੂ ਪਿਆਰਿਓ ਪਰਖ ਕਰਨੀ ਸੀ ਪਰਖ ਹੋ ਰਹੀ ਸੀ ਬਾਬਾ ਅਮਰਦਾਸ ਜੀ ਦੀ ਪਰਖ ਹੋ ਰਹੀ ਸੀ ਜਿੱਦਾਂ ਬਾਬਾ ਲਹਿਣਾ ਜੀ ਦੀ ਪਰਖ ਹੋਈ ਸੀ ਇੱਦਾਂ ਇਹਨਾਂ ਦੀ ਵੀ ਪਰਖ ਹੋਣੀ ਸੀ ਔਰ ਪਰਖ ਕਿੱਦਾਂ ਹੁੰਦੀ ਹੈ ਪਾਣੀ ਲੈ ਕੇ ਆ ਰਹੇ ਆ ਗਾਗਰ ਕਹਿੰਦੇ ਮੋਢੇ ਦੇ ਉੱਤੇ ਰੱਖੀ ਹੋਈ ਆ ਮੀਂਹ ਦੇ ਨਾਲ ਟੋਬੇ ਜਿਹਨੇ ਮਾੜੇ ਮੋਟੇ ਟੋਏ ਸੀ ਸਾਰੇ ਭਰ ਗਏ ਔਰ ਉਦੋਂ ਗਲੀਆਂ ਪੱਕੀਆਂ ਨਹੀਂ ਸੀ ਹੁੰਦੀਆਂ ਕੋਈ ਸੀਵਰੇਜ ਨਹੀਂ ਸੀ ਹੁੰਦਾ ਤੇ ਇਸੇ ਹੀ ਖਡੂਰ ਦੇ ਅੰਦਰ ਜੁਲਾਹਿਆਂ ਦਾ ਇੱਕ ਘਰ ਸੀ ਗੁਰੂ ਪਿਆਰਿਓ ਮੈਂ ਕਿਸੇ ਜਾਤੀ ਨੂੰ ਟਾਰਗੇਟ ਨਹੀਂ ਕਰਦਾ ਜੁਲਾਹੇ ਉਹ ਸੱਜਣ ਉਹ ਪਰਿਵਾਰ ਹੁੰਦੇ ਸੀ ਜਿਹੜੇ ਹੱਥਾਂ ਦੇ ਨਾਲ ਤਾਣਾ ਪਾ ਕੇ ਤੇ ਖੇਸ ਦਰੀਆਂ ਬੁਣਿਆ ਕਰਦੇ ਸੀ ਸਾਡਾ ਸਮਾਜ ਉਹਨਾਂ ਨੂੰ ਜੁਲਾਹੇ ਕਹਿੰਦਾ ਸੀ ਇੱਕ ਪਰਿਵਾਰ ਉਹਨਾਂ ਦਾ ਸੀ ਔਰ ਜਿਹਨਾਂ ਸੱਜਣਾਂ ਨੇ ਉਹ ਜੁਲਾਹੇ ਇਹ ਤਾਣਾ ਪਾ ਕੇ ਖੇਸ ਚਾਦਰਾਂ ਬੁਣਦੇ ਦੇਖੇ ਹੋਣਗੇ ਉਹਨਾਂ ਨੂੰ ਪਤਾ ਦੂਰ ਤੱਕ ਖੱਡੀ ਪੱਟਣੀ ਪੈਂਦੀ ਆ ਤੇ ਪਿੱਛੇ ਕੀਲਾ ਬੰਨ ਕੇ ਉਹਦੇ ਨਾਲ ਕੀਲਾ ਪੱਟ ਕੇ ਉਹਦੇ ਨਾਲ ਤਾਣਾ ਬੰਨਣਾ ਪੈਂਦਾ ਤੇ ਸਤਸੰਗ ਜੀ ਵੱਡਾ ਸਾਰਾ ਉਹਨਾਂ ਦੇ ਕੋਲ ਇੱਕ ਬੁਰਸ਼ ਹੁੰਦਾ ਉਹ ਖਾਸ ਕਰਕੇ ਬੂਝਿਆਂ ਦੀਆਂ ਜੜ੍ਹਾਂ ਦਾ ਬਣਾਇਆ ਹੁੰਦਾ ਔਰ ਉਹਦੇ ਵਿੱਚ ਦੀ ਫੇਰਦੇ ਹੁੰਦੇ ਆ ਔਰ ਉਹਨੂੰ ਆਟੇ ਦੀ ਪਾਣ ਜੀ ਦੇ ਕੇ ਸੋ ਇਸ ਤਰ੍ਹਾਂ ਕਰਕੇ ਬਾਹਰਲੇ ਪਾਸੇ ਇੱਕ ਕੀਲਾ ਗੱਡਿਆ ਹੋਇਆ ਅੰਦਰਲੇ ਪਾਸੇ ਖੱਡੀ ਹੈ ਹੁਣ ਜੁਲਾਹਿਆਂ ਦੇ ਘਰ ਦੇ ਲਾਗਿਓਂ ਦੀ ਗੁਰਦੇਵ ਬਾਬਾ ਅਮਰਦਾਸ ਜੀ ਮਹਾਰਾਜ ਲੰਘਣ ਲੱਗੇ ਪਾਣੀ ਦੇ ਨਾਲ ਟੋਬੇ ਭਰੇ ਹੋਏ ਆ ਕੀਲਾ ਦਿਸਿਆ ਨਹੀਂ ਨਜ਼ਰ ਨਹੀਂ ਆਇਆ ਬਿਜਲੀ ਚਮਕ ਰਹੀ ਆ ਹਨੇਰਾ ਆ ਗਾਗਰ ਚੱਕੀ ਹੋਈ ਹੈ ਤੇ ਸਤਸੰਗਤ ਜੀ ਕਹਿੰਦੇ ਉਹ ਜਿਹੜਾ ਕੀਲਾ ਗੱਡਿਆ ਸੀ ਉਹਦੇ ਚ ਠੇਡਾ ਲੱਗ ਗਿਆ ਖੜਾਕਾ ਹੋਇਆ ਬਾਬਾ ਅਮਰਦਾਸ ਜੀ ਡਿੱਗ ਵੀ ਪਏ ਨੇ ਡਿੱਗ ਪਏ ਤੇ ਅੰਦਰੋਂ ਖੜਾਕਾ ਸੁਣ ਕੇ ਜੁਲਾਹਾ ਆਪਣੀ ਘਰਵਾਲੀ ਨੂੰ ਜੁਲਾਈ ਨੂੰ ਪੁੱਛਦਾ ਹੈ ਕਹਿੰਦਿਆ ਕੋਈ ਚੋਰ ਚਾਰ ਤਾਂ ਨਹੀਂ ਆਲੇ ਦੁਆਲੇ ਆਪਣੇ ਕਿਤੇ ਕੋਈ ਆ ਬਾਹਰ ਖੜਾਕਾ ਜਿਹਾ ਹੋਇਆ ਕੋਈ ਚੋਰ ਤਾਂ ਨਹੀਂ ਉਹਦੇ ਘਰ ਵਾਲੀ ਜੁਲਾਹੀ ਥੋੜਾ ਜਿਹਾ ਹੰਕਾਰ ਵਿੱਚ ਬੋਲਦੀ ਹੈ ਗੁਰੂ ਪਿਆਰਿਓ ਉਹ ਕੀ ਇਹਦਾ ਮਤਲਬ ਸਾਰਾ ਖਡੂਰ ਹੀ ਇੱਦਾਂ ਬੋਲਦਾ ਹੋਣਾ ਬਾਬਾ ਅਮਰਦਾਸ ਜੀ ਦੇ ਬਾਰੇ ਸਾਰਾ ਖਡੂਰ ਹੀ ਇੱਦਾਂ ਬੋਲਦਾ ਹੋਣਾ ਕੀ ਬੋਲੀ ਕਹਿੰਦੀ ਸੌਂ ਜਾ ਚੁੱਪ ਕਰਕੇ ਚੋਰ ਕਿੱਥੋਂ ਆ ਗਿਆ ਕਹਿੰਦੇ ਇੱਕ ਨਥਾਵਾਂ ਅਮਰੂ ਤੁਰਿਆ ਫਿਰਦਾ ਕੁੜਮਾਂ ਦੇ ਡੇਰੇ ਦੇ ਉੱਤੇ ਕੁੜਮਾਂ ਦੇ ਘਰੇ ਆ ਕੇ ਆਪਣੇ ਦਿਨ ਰਾਤ ਟੁੱਟ ਟੁੱਟ ਮਰਦਾ ਦੋਵਾਂ ਰੋਟੀਆਂ ਦੀ ਖਾਤਰ ਉਹ ਹੋਣਾ ਹੋਰ ਕੌਣ ਹੋਣਾ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਆਹ ਗੱਲ ਸੁਣੀ ਹੈ ਨਾ ਵੀ ਅਮਰੂ ਨਥਾਵਾਂ ਹੋਣਾ ਦੋਵਾਂ ਰੋਟੀਆਂ ਦੀ ਖਾਤਰ ਕੁੜਮਾਂ ਦੇ ਬੂਹਿਆਂ ਤੇ ਪਾਣੀ ਢੋਂਦਾ ਫਿਰਦਾ ਗੁਰੂ ਪਿਆਰਿਓ ਰਿਹਾ ਨਾ ਗਿਆ ਬਾਬਾ ਅਮਰਦਾਸ ਜੀ ਕਹਿੰਦੇ ਮੈਨੂੰ ਹੋਰ ਭਾਵੇਂ ਚਾਰ ਗਾਲਾਂ ਕੱਢ ਲੈਂਦੀ ਮੈਂ ਪਰਵਾਹ ਨਾ ਕਰਦਾ ਕੋਈ ਗੱਲ ਨਹੀਂ ਮੇਰੀ ਸ਼ਾਨ ਦੇ ਵਰਖਿਲਾਫ ਬੋਲ ਦਿੰਦੀ ਪਰ ਜਦੋਂ ਨਥਾਵਾਂ ਸ਼ਬਦ ਸੁਣਿਆ ਨਾ ਉਸ ਵੇਲੇ ਬਾਬਾ ਅਮਰਦਾਸ ਜੀ ਬੋਲ ਪਏ ਕਹਿੰਦੇ ਕਹਿੰਦੇ ਝੱਲੀਏ ਮੈਨੂੰ ਨਥਾਵਾਂ ਕਿਉਂ ਕਹਿੰਦੀ ਆ ਹੁਣ ਮੈਂ ਨਥਾਵਾਂ ਨਹੀਂ ਕਦੀ ਮੈਂ ਨਥਾਵਾਂ ਸੀ ਪਰ ਹੁਣ ਮੈਨੂੰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ ਹੁਣ ਮੈਂ ਨਥਾਵਾਂ ਕਿੱਦਾਂ ਹੁਣ ਤੇ ਮੈਂ ਥਾਂ ਵਾਲਾ ਹੁਣ ਮੈਂ ਹੈਕ ਠੋਕ ਕੇ ਕਹਿ ਸਕਦਾ ਮੇਰਾ ਕੋਈ ਘਰ ਹੈ ਮੇਰਾ ਕੋਈ ਘਾਟ ਹੈ ਹੁਣ ਮੈਂ ਨਥਾਵਾਂ ਨਹੀਂ ਰਹਿ ਗਿਆ ਝੱਲੀਏ
ਇਦਾਂ ਦਾ ਸ਼ਬਦ ਜਦੋਂ ਬੋਲ ਦਿੱਤਾ ਨਾ, ਕਹਿੰਦੇ ਉਹ ਜਲਾਹੀ ਸੱਚੀ ਚੱਲੀ ਹੋ ਜਾਂਦੀ ਹੈ। ਮਹਾਪੁਰਸ਼ਾਂ ਦੀ ਰਸਨਾ ਦੇ ਵਿੱਚ ਕੋਈ ਇਦਾਂ ਦੀ ਬਰਕਤ ਕਈ ਵਾਰ ਆ ਜਾਂਦੀ ਹੈ ਕਿ ਸਾਧੂ ਬੋਲੇ ਸਹਿਜ ਬਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਸਾਧ ਬਚਨ ਅਟਲਾਦਾ, ਐਸਾ ਸ਼ਬਦ ਬੋਲ ਦਿੱਤਾ ਝੱਲੀ ਹੋ ਗਈ, ਪਿੰਡੋਂ ਬਾਹਰ ਚਲੀ ਗਈ, ਲੀੜੇ ਪਾਤਰ ਪਾੜਨੇ ਸ਼ੁਰੂ ਕਰ ਦਿੱਤੇ ਆਪਣੇ। ਔਰ ਗੁਰੂ ਪਿਆਰਿਓ, ਇਹ ਫਿਰ ਜਲਾਹੀ ਗੁਰਦੇਵ ਪਾਤਸ਼ਾਹ ਦੇ ਕੋਲ ਪਹੁੰਚੇ ਨੇ ਔਰ ਉਹਨੂੰ ਫੜ ਕੇ ਲੈ ਕੇ ਗਏ। ਮਹਾਰਾਜ ਪਤਾ ਨਹੀਂ ਦੇਖੋ ਇਹਨੂੰ ਕੀ ਹੋ ਗਿਆ, ਤੇ ਬਾਬਾ ਅਮਰਦਾਸ ਜੀ ਨੂੰ ਵੀ ਬੁਲਾ ਲਿਆ ਗਿਆ। ਕਿਸੇ ਨੇ ਦੱਸ ਦਿੱਤਾ ਸੀ ਮਹਾਰਾਜ ਇਹਨੇ ਬਾਬਾ ਅਮਰਦਾਸ ਜੀ ਬਾਰੇ ਕੁਛ ਗਲਤ ਬਚਨ ਬੋਲੇ ਨੇ, ਤੇ ਗੁਰੂ ਪਿਆਰਿਓ ਉਸ ਵੇਲੇ ਫਿਰ ਰਹਿਮਤਾਂ ਦੇ ਸਾਗਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਕੋਲ ਬੁਲਾ ਕੇ ਤੇ ਕੀ ਪੁੱਛਦੇ ਨੇ ਤੇ ਕਿਵੇਂ ਰਹਿਮਤਾਂ ਦਾ ਮੀਂਹ ਵਰਤਾਉਂਦੇ ਨੇ। ਢਾਡੀ ਜਥਾ ਇਉਂ ਕਹਿੰਦਾ।

ਸਾਰੇ ਖਡੂਰ ਦੇ ਵਿੱਚ ਰੌਲੀ ਪੈ ਗਈ ਕਿ ਜੁਲਾਹੇ ਦੇ ਘਰ ਵਾਲੀ ਪਾਗਲ ਹੋ ਗਈ ਹੈ, ਤੇ ਨਾਲ ਇਸ ਗੱਲ ਦੀ ਵੀ ਰੌਲੀ ਪੈ ਗਈ ਉਹ ਬਾਬੇ ਅਮਰਦਾਸ ਜੀ ਨੂੰ ਗਲਤ ਬੋਲੀ ਸੀ। ਔਰ ਇਹ ਖਬਰ ਜਿਹੜੀ ਹੈ ਨਾ ਸਾਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਪਹੁੰਚ ਜਾਂਦੀ ਹੈ ਔਰ ਉਸ ਜੁਲਾਹੀ ਨੂੰ ਫੜ ਕੇ ਵੀ ਉਹਦੇ ਘਰ ਵਾਲੇ ਗੁਰਦੇਵ ਪਾਤਸ਼ਾਹ ਦੇ ਕੋਲ ਲੈ ਗਏ ਵੀ ਮਹਾਰਾਜ ਤੁਹਾਡੇ ਸੇਵਕ ਨੂੰ ਇਹਨੇ ਗਲਤ ਸ਼ਬਦ ਬੋਲ ਦਿੱਤੇ, ਇਹਦਾ ਕਰਕੇ ਝੱਲੀ ਹੋ ਗਈ, ਪਾਗਲ ਹੋ ਗਈ ਹੈ। ਤੇ ਗੁਰਦੇਵ ਪਾਤਸ਼ਾਹ ਤੱਕ ਇਹ ਖਬਰ ਪਹੁੰਚ ਗਈ ਸੀ ਕਿ ਬਾਬਾ ਅਮਰਦਾਸ ਜੀ ਨੂੰ ਗਲਤ ਬੋਲੀ ਸੀ ਔਰ ਬਾਬਾ ਅਮਰਦਾਸ ਜੀ ਮਹਾਰਾਜ ਨੇ ਸੁਭਾਵ ਕੀ ਕਹਿਤਾ ਸੀ, ਝੱਲੀਏ ਮੈਂ ਹੁਣ ਨਥਾਵਾਂ ਨਹੀਂ ਰਹਿ ਗਿਆ, ਹੁਣ ਤੇ ਮੈਂ ਥਾਂ ਵਾਲਾ, ਹੁਣ ਤੇ ਮੇਰਾ ਬਾਪ ਹੈਗਾ, ਮੇਰਾ ਕੋਈ ਮਾਈ ਬਾਪ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਬ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੌਕੇ ਹਾਂ ਕਾੜਾ ਜੀ। ਕਦੀ ਮੈਂ ਨਥਾਵਾਂ ਸੀ, 62 ਸਾਲ ਦੀ ਉਮਰ ਤੱਕ ਮੈਂ ਨਥਾਵਾਂ ਹੀ ਰਿਹਾ, ਪਰ ਹੁਣ ਮੈਂ ਥਾਂ ਵਾਲਾ ਹੋ ਗਿਆ, ਹੁਣ ਮੈਨੂੰ ਕੋਈ ਆਪਣੇ ਗਲ ਦੇ ਨਾਲ ਲਾਉਣ ਵਾਲਾ ਹੈ ਦੁਨੀਆਂ ਦੇ ਉੱਤੇ। ਤੇ ਗੁਰਦੇਵ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਵੀ ਸੱਦ ਲਿਆ, ਅਮਰਦਾਸ ਸੱਜਣਾ ਜੋ ਅੱਜ ਘਟਨਾ ਵਾਪਰੀ ਹੈ ਉਹਦੇ ਬਾਰੇ ਦੱਸ। ਔਰ ਉਸ ਵੇਲੇ ਬਾਬਾ ਅਮਰਦਾਸ ਮਹਾਰਾਜ ਜੀ ਦੇ ਨੇਤਰਾਂ 'ਚ ਜਲ ਆ ਗਿਆ, ਗੁਰਦੇਵ ਪਾਤਸ਼ਾਹ ਮੈਂ ਕੌਣ ਹੁੰਦਾ, ਮੇਰੀ ਰਸਨਾ 'ਚੋਂ ਬੁਲਾਉਣ ਵਾਲੇ ਜੋ ਬੁਲਾਇਆ ਤੁਸੀਂ ਬੁਲਾਇਆ, ਮੈਂ ਕੌਣ ਹੁੰਦਾ ਨਮਾਣਾ। ਨਹੀਂ ਅਮਰਦਾਸ ਦੱਸ, ਜੋ ਜੋ ਬੀਤੀ ਸੀ ਸਾਰੀ ਘਟਨਾ ਜਿਹੜੀ ਸੀ ਨਾ ਉਹ ਬਾਬਾ ਅਮਰਦਾਸ ਜੀ ਨੇ ਦੱਸਤੀ, ਮਹਾਰਾਜ ਇਹ ਨਥਾਵਾਂ ਕਹਿੰਦੀ ਸੀ ਤੇ ਮੈਂ ਸਿਰਫ ਇੱਕੋ ਹੀ ਸ਼ਬਦ ਆਖਿਆ, ਝੱਲੀਏ ਹੁਣ ਮੈਂ ਨਥਾਵਾਂ ਨਹੀਂ, ਹੁਣ ਮੈਂ ਗੁਰੂ ਵਾਲਾ ਹਾਂ, ਹੁਣ ਮੈਂ ਨਥਾਵਾਂ ਨਹੀਂ ਰਹਿ ਗਿਆ। ਔਰ ਉਸ ਵੇਲੇ ਗੁਰਦੇਵ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ, ਕਹਿੰਦੇ ਬਾਬਾ ਜੀ ਅਮਰਦਾਸ ਜੀ ਮਹਾਰਾਜ ਜੀ ਦਾ ਇਸ਼ਨਾਨ ਕਰਵਾ ਕੇ, ਕੇਸੀ ਇਸ਼ਨਾਨ ਕਰਵਾ ਕੇ, ਸੋਹਣੇ ਵਸਤਰ ਪਹਿਨਾ ਕੇ ਅੱਜ ਦਰਬਾਰ ਦੇ ਵਿੱਚ ਲੈ ਕੇ ਆਓ। ਬਾਬਾ ਬੁੱਢਾ ਜੀ ਗਏ, ਹੋਰ ਸੰਗਤ ਗਈ, ਬਾਬਾ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਪਾਣੀ ਕਰਵਾਇਆ, ਕੇਸੀ ਇਸ਼ਨਾਨ ਕਰਵਾਇਆ ਜਿੱਦਾਂ ਗੁਰਦੇਵ ਪਾਤਸ਼ਾਹ ਨੇ ਆਖਿਆ ਸੀ, ਸੋਹਣੇ ਵਸਤਰ ਪਵਾ ਕੇ ਜਦੋਂ ਦਰਬਾਰ ਵਿੱਚ ਲੈ ਆਉਂਦਾ ਨਾ ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਸ ਤਖ਼ਤ ਦੇ ਉੱਤੇ ਬੈਠੇ ਸੀ ਉਸ ਤਖ਼ਤ ਤੋਂ ਉੱਠ ਕੇ ਖੜੇ ਹੋ ਗਏ ਤੇ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਬਾਹ ਤੋਂ ਫੜ ਕੇ ਇਸ ਤਖ਼ਤ ਦੇ ਉੱਤੇ, ਰੱਬੀ ਤਖ਼ਤ ਦੇ ਉੱਤੇ ਬਿਠਾਲ ਦਿੱਤਾ। ਗੁਰੂ ਪਿਆਰੇ ਉਹ ਫਿਰ ਭੱਟ ਜਦੋਂ ਆਏ ਸੀ ਨਾ ਤੇ ਸੱਚੇ ਸਤਿਗੁਰਾਂ ਦੀ ਸ਼ਖਸੀਅਤ ਨੂੰ ਤੱਕ ਕੇ ਆਖਿਆ ਸੀ ਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਮਰਿਓ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਸਦ ਗਾਈ, ਉਹਨਾਂ ਨੂੰ ਯਾਦ ਕੀਤਾ ਔਰ ਗੁਰੂ ਮਹਾਰਾਜ

ਕਣਾ ਦੇ ਵਿੱਚ ਆ ਕੇ ਇਸ ਜਗ੍ਹਾ ਦੇ ਉੱਤੇ ਕਲੇਸ਼ ਖੜੀ ਕਰ ਸਕਦੇ ਸਨ। ਸੋ ਇਸ ਕਰਕੇ ਇਹ ਗੁਰਗੱਦੀ ਇਹਨਾਂ ਦੀ ਕਲੇਸ਼ ਤੋਂ ਦੂਰ ਚਲੀ ਜਾਵੇ, ਪਰ ਇਹਨਾਂ ਨੇ ਕਲੇਸ਼ ਛੱਡੀ ਨਹੀਂ, ਗੋਇੰਦਵਾਲ ਵੀ ਚਲੇ ਗਏ। ਇਸ ਤੋਂ ਅਗਲਾ ਇਤਿਹਾਸ ਇੱਧਰ ਨੂੰ ਚੱਲੇਗਾ। ਮੈਂ ਗੁਰੂ ਮਹਾਰਾਜ ਜੀ ਦੇ ਜੀਵਨ ਦੀਆਂ ਕੁਝ ਹੋਰ ਤੁਹਾਡੇ ਨਾਲ ਘਟਨਾਵਾਂ ਸਾਂਝੀਆਂ ਕਰਨ ਦਾ ਯਤਨ ਕਰਾਂ। ਜਦੋਂ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋ ਜਾਂਦੇ ਨੇ ਨਾ, ਦੂਰੋਂ ਦੂਰੋਂ ਸੰਗਤਾਂ ਸੱਚੇ ਸਤਿਗੁਰਾਂ ਦੇ ਦਰਸ਼ਨ ਦਾਰੇ ਗੋਇੰਦਵਾਲ ਸਾਹਿਬ, ਪਹਿਲਾਂ ਹੈੱਡਕੁਆਟਰ ਖਡੂਰ ਸੀ ਔਰ ਉਸ ਤੋਂ ਬਾਅਦ ਹੈੱਡਕੁਆਟਰ ਗੋਇੰਦਵਾਲ ਸਾਹਿਬ ਬਣ ਗਿਆ ਔਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਇੱਥੋਂ ਹੋ ਰਿਹਾ ਔਰ ਇਸ ਗੁਰਗੱਦੀ ਤੇ ਸਵਾਏਮਾਨ ਹੋ ਕੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਨਵੇਕਲਾ ਜਿਹਾ ਢੰਗ ਉਲੀਕਿਆ। ਉਸ ਵੇਲੇ ਭਾਰਤ ਦੀਆਂ 22 ਸਟੇਟਾਂ ਸਨ, 22, ਔਰ ਉਹਨਾਂ 22 ਸਟੇਟਾਂ ਦੇ ਵਿੱਚ ਇੱਕ ਇੱਕ ਪ੍ਰਚਾਰਕ ਇਸ ਜਗ੍ਹਾ ਦੇ ਉੱਤੋਂ ਥਾਪ ਕੇ ਭੇਜਿਆ, ਸਿੱਖੀ ਦਾ ਪ੍ਰਚਾਰ ਕਰੋ। ਔਰ ਸਾਡੇ ਸਿੱਖ ਇਤਿਹਾਸ ਨੇ ਉਹਨਾਂ 22 ਪ੍ਰਚਾਰਕਾਂ ਨੂੰ 22 ਮੰਜੀਆਂ ਆਖਿਆ, ਵੀ ਗੁਰਦੇਵ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ। ਔਰ ਇਸ ਜਗ੍ਹਾ ਤੋਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹੁਣ ਗੁਰੂ ਪਿਆਰਿਓ ਸੰਗਤਾਂ ਦੀ ਆਮਦ ਗੋਇੰਦਵਾਲ ਸਾਹਿਬ ਦੇ ਵਿੱਚ ਇੰਨੀ ਜ਼ਿਆਦਾ ਹੋ ਗਈ ਸੀ ਕਿ ਗੁਰਦੇਵ ਪਾਤਸ਼ਾਹ ਗੋਇੰਦਵਾਲ ਨੂੰ ਛੱਡ ਕੇ ਨਹੀਂ ਸੀ ਜਾ ਸਕਦੇ, ਕਿਉਂਕਿ ਨਿੱਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਉਂਦੀਆਂ ਸੀ ਤੇ ਸਿੱਖੀ ਦਾ ਪ੍ਰਚਾਰ ਵੀ ਬੜਾ ਜ਼ਰੂਰੀ ਸੀ। ਤੇ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਥਾਪੀਆਂ, ਉਹਨਾਂ ਦੇ ਵਿੱਚ ਮੁਸਲਮਾਨ ਵੀ ਸੀ। ਮੈਂ ਇੱਕ ਤੁਹਾਡੇ ਨਾਲ ਇੱਥੇ ਇਸ ਗੱਲ ਦਾ ਜ਼ਿਕਰ ਕਰ ਦਵਾਂ, ਡੱਲਾ ਪਿੰਡ ਹੈ ਸੁਲਤਾਨਪੁਰ ਦੇ ਲਾਗੇ, ਜਿਹੜਾ ਕੋਈ ਤੁਹਾਡੇ ਵਿੱਚੋਂ ਉਸ ਏਰੀਏ ਦਾ ਹੋਵੇ ਤੇ ਉਸ ਸੱਜਣ ਨੂੰ ਪਤਾ ਹੋਵੇਗਾ, ਸੁਲਤਾਨਪੁਰ ਲੋਧੀ ਦੇ ਲਾਗੇ, ਜਿੱਥੇ ਸੁਲਤਾਨਪੁਰ ਲੋਧੀ ਉਹੀ ਜਿੱਥੇ ਗੁਰੂ ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦੇ 15 ਸਾਲ ਬਤੀਤ ਕੀਤੇ ਸੀਗੇ। ਔਰ ਉਹਦੇ ਤੋਂ 4-5 ਕਿਲੋਮੀਟਰ ਨਗਰ ਹੈ ਡੱਲਾ, ਤੇ ਡੱਲਾ ਬੜਾ ਇਤਿਹਾਸਕ ਨਗਰ ਹੈ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਡੱਲੇ ਨਗਰ ਦੇ ਵਿੱਚ ਵਿਆਹੇ ਹੋਏ ਸਨ ਮਾਤਾ ਦਮੋਦਰੀ ਦੇ ਨਾਲ, ਤੇ ਭਾਵ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਕੁੜਮਾ ਦਾ ਵੀ ਨਗਰ ਸੀ। ਹੁਣ ਸਿੱਖੀ ਨਾਲ ਇਹ ਕਿੰਨਾ ਜੁੜਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ, ਕਿਉਂਕਿ ਸੁਲਤਾਨਪੁਰ ਡੱਲੇ ਦੇ ਬਿਲਕੁਲ ਲਾਗੇ ਸੀ ਔਰ ਉੱਥੇ ਦੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਔਰ ਕਹਿੰਦੇ 72 ਗੁਰਸਿੱਖ, ਹੁਣ ਤੇ ਗੁਰੂ ਪਿਆਰਿਓ ਇੱਕ ਪਿੰਡ ਦੇ ਵਿੱਚੋਂ ਕੀ ਇੱਕ ਸ਼ਹਿਰ ਦੇ ਵਿੱਚੋਂ ਇੱਕ ਗੁਰਸਿੱਖ ਲੱਭਣਾ ਬਹੁਤ ਮੁਸ਼ਕਲ ਹੋ ਗਿਆ। ਔਰ ਉਹ ਪਿੰਡ ਡੱਲਾ ਸੀ, ਸਾਡੇ ਇਤਿਹਾਸਕਾਰ ਕਹਿੰਦੇ ਕਿ 72 ਗੁਰਸਿੱਖ ਉਸ ਡੱਲੇ ਪਿੰਡ ਦੇ ਵਿੱਚ ਹੋਏ ਆ, ਇਦਾਂ ਦਾ ਉਹ ਚੜ੍ਹਦੀ ਕਲਾ ਵਾਲਾ ਨਗਰ ਹੈ ਡੱਲਾ। ਔਰ ਇੱਥੇ ਦੇ ਰਹਿਣ ਵਾਲੇ ਸਨ ਭਾਈ ਪਾਰੋ, ਭਾਈ ਪਾਰੋ ਜੀ ਉਹ ਵੀ ਇੱਕ ਨੰਬਰ ਦੇ ਗੁਰਸਿੱਖ, ਬੜੀ ਉਹਨਾਂ ਨੇ ਤਪੱਸਿਆ ਕੀਤੀ, ਬੰਦਗੀ ਕੀਤੀ, ਗੁਰਬਾਣੀ ਪੜ੍ਹੀ। ਤੇ ਇਹਨਾਂ ਦੇ ਇਸ ਪਰਿਵਾਰ ਦੇ ਨਾਲ, ਭਾਈ ਪਾਰੋ ਜੀ ਦੇ ਪਰਿਵਾਰ ਦੇ ਨਾਲ ਇੱਕ ਹੋਰ ਇਤਿਹਾਸਕ ਘਟਨਾ ਵਾਪਰਦੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖੰਡੇ ਦੀ ਪੌਲ ਦੇਣ ਲੱਗੇ ਹਨ ਤੇ 5 ਸਿਰਾਂ ਦੀ ਮੰਗ ਕੀਤੀ ਹੈ ਔਰ 5 ਸਿਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰਨ ਵਾਲਾ ਦਇਆ ਰਾਮ ਲਾਹੌਰ ਦਾ ਰਹਿਣ ਵਾਲਾ ਜਿਹੜਾ ਖੱਤਰੀ ਸੀ ਨਾ, ਉਹ ਭਾਈ ਪਾਰੋ ਜੀ ਦੇ ਖਾਨਦਾਨ ਦੇ ਵਿੱਚੋਂ ਸੀ, ਬੜਾ ਚੜ੍ਹਦੀ ਕਲਾ ਵਾਲਾ ਪਰਿਵਾਰ। ਔਰ ਕਹਿੰਦੇ ਭਾਈ ਪਾਰੋ ਜੀ ਨਿੱਤ ਘੋੜੀ ਦੇ ਉੱਤੇ ਅਸਵਾਰ ਹੋ ਕੇ ਤੇ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਦਰਸ਼ਨ ਦਾਰੇ ਨਿੱਤ ਬਿਨਾਂ ਨਾਗਾ ਜਾਇਆ ਕਰਦਾ ਸੀ। ਹੁਣ ਇੱਥੋਂ ਕੋਈ ਬਹੁਤੀ ਦੂਰ ਨਹੀਂ ਸੀ, ਆਉਣਾ ਜਾਣਾ ਸੁਭਾਵਿਕ ਸੀ ਤੇ ਨਾਲੇ ਘੋੜੀ ਤੇ ਜਾਇਆ ਕਰਦਾ ਸੀ। ਹੁਣ ਸਤਸੰਗ ਜੀ ਜਦੋਂ ਨਿੱਤ ਘੋੜੀ ਦੇ ਉੱਤੇ ਜਾਣਾ, ਸਤਿਗੁਰਾਂ ਦੇ ਚਰਨ ਪਰਸਣੇ ਤੇ ਗੁਰੂ ਮਹਾਰਾਜ ਜੀ ਦੇ ਨਾਲ ਕੁਦਰਤੀ ਆ ਕਿ ਜਾਣ ਪਛਾਣ ਇਹੋ ਜਿਹਾ ਗੁਰਸਿੱਖਾਂ ਦੇ ਨਾਲ ਜਾਣ ਪਛਾਣ ਬਣ ਜਾਣੀ ਔਰ ਐਸੀ ਕਰਨੀ ਵਾਲੇ ਗੁਰਸਿੱਖ। ਔਰ ਕਹਿੰਦੇ ਇੱਕ ਦਿਨ ਆਪਣੇ ਘੋੜੇ ਦੇ ਅਸਵਾਰ ਹੋ ਕੇ ਜਾ ਰਿਹਾ ਤੇ ਉਸ ਬਿਆਸਾ ਦਰਿਆ ਨੂੰ ਪਾਰ ਕਰਕੇ ਜਾਣਾ ਸੀ। ਬਿਆਸਾ ਦਰਿਆ ਦੇ ਬਿਲਕੁਲ ਪਰਲੇ ਬੰਨੇ ਗੋਇੰਦਵਾਲ ਨਗਰ ਵਸਿਆ ਸੀ ਔਰ ਇਹ ਪੱਤਣ ਸੀ, ਇਹ ਗੋਇੰਦਵਾਲ ਦਾ ਪੱਤਣ ਵੱਜਦਾ ਸੀ ਸਤਸੰਗ ਜੀ। ਜਿਹੜੀ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਸ਼ਾਹੀ ਸੜਕ ਸੀ ਨਾ, ਤੇ ਗੁਰੂ ਪਿਆਰਿਓ ਬਿਲਕੁਲ ਇੱਥੋਂ ਦੀ ਕਿਸ਼ਤੀਆਂ ਦੇ ਰਾਹੀਂ ਫੌਜਾਂ ਲੰਘਿਆ ਕਰਦੀਆਂ ਸੀ, ਆਵਾਜਾਈ ਇੱਥੋਂ ਸੀ ਔਰ ਇਹ ਲੋਕ ਜਿੱਥੋਂ ਦੀ ਕ੍ਰੋਸ ਕਰਦੇ ਸੀ ਉਹਨੂੰ ਪੱਤਣ ਕਿਹਾ ਜਾਂਦਾ ਸੀ, ਇਹਨੂੰ ਪੱਤਣ ਕਹਿੰਦੇ ਹੁੰਦੇ ਸੀ।

ਵੀ ਇੱਥੋਂ ਦੀ ਕ੍ਰੋਸਿੰਗ ਹੁੰਦੀ ਸੀ, ਆਵਾਜਾਈ ਇੱਥੋਂ ਦੀ ਕਿਸ਼ਤੀਆਂ ਦੇ ਲੱਕੜਾਂ ਦੇ ਪੁਲ ਹੁੰਦੇ ਸਨ ਤੇ ਗੁਰੂ ਪਿਆਰਿਓ ਇੱਥੋਂ ਦੀ ਆਵਾਜਾਈ ਹੋਣ ਦਾ ਕਰਕੇ ਇਹਨੂੰ ਗੋਇੰਦਵਾਲ ਦਾ ਪੱਤਣ ਆਖਿਆ ਜਾਂਦਾ ਸੀ। ਹੁਣ ਸਤਸੰਗਤ ਜੀ ਜਦੋਂ ਗੁਰਦੇਵ ਪਾਤਸ਼ਾਹ ਇਹ ਭਾਈ ਪਾਰੋ ਜੀ ਨਿਤ ਆਉਂਦੇ ਜਾਂਦੇ, ਉਦੋਂ ਹਲੇ ਪੁਲ ਨਹੀਂ ਸੀ ਬਣਿਆ ਤੇ ਹੜ ਆਇਆ ਹੋਇਆ ਦਰਿਆ ਦੇ ਵਿੱਚ, ਬਹੁਤ ਠਾਠਾ ਮਾਰਦਾ ਹੜ ਆਇਆ ਤੇ ਇੱਥੇ ਜਲੰਧਰ ਦਾ ਇੱਕ ਫੌਜਦਾਰ ਅੱਲਾ ਖਾਨ ਉਹ ਵੀ ਆਪਣੀ ਫੌਜ ਲੈ ਕੇ ਉਹਨੇ ਵੀ ਇੱਥੋਂ ਦੀ ਲੰਘਣਾ ਸੀਗਾ, ਲੇਕਿਨ ਹੜ ਇੰਨਾ ਕੁ ਜ਼ਿਆਦਾ ਸੀ ਉਹਦੇ ਵਿੱਚ ਹੌਂਸਲਾ ਨਾ ਪਿਆ, ਉਹਦੇ ਨਾਲ ਬਹੁਤ ਸਾਰੇ ਸਿਪਾਹੀ ਸੈਨਿਕ ਸਨ ਲੇਕਿਨ ਉਹਦਾ ਹੌਂਸਲਾ ਨਾ ਪਿਆ ਮੈਂ ਦਰਿਆ ਨੂੰ ਪਾਰ ਕਰ ਜਾਵਾਂ। ਭਾਈ ਪਾਰੋ ਜੀ ਆਏ, ਉਹਨਾਂ ਕੋਈ ਆਲਾ ਦੁਆਲਾ ਨਹੀਂ ਦੇਖਿਆ, ਕਿਸੇ ਨੂੰ ਨਹੀਂ ਪੁੱਛਿਆ ਪਾਣੀ ਕਿੰਨਾ ਕਿਆ ਕੀ ਆ, ਇੱਕਦਮ ਆਪਣਾ ਘੋੜਾ ਠੇਲ ਦਿੱਤਾ ਤੇ ਦਰਿਆ ਤੋਂ ਪਾਰ ਹੋ ਜਾਂਦੇ ਨੇ। ਇੱਥੇ ਇੱਕ ਸੱਚੇ ਸਤਿਗੁਰਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ, ਭਾਵੇਂ ਗੁਰਦੇਵ ਪਾਤਸ਼ਾਹ ਜਾਣਦੇ ਸਨ ਇਹਦਾ ਨਾਂ ਪਾਰੂ ਆ, ਤੇ ਗੁਰਦੇਵ ਪਾਤਸ਼ਾਹ ਇੱਕ ਦਿਨ ਸੁਭਾਵਕ ਪੁੱਛਣ ਲੱਗੇ, ਸੱਜਣਾ ਗੁਰਮੁਖਾ ਤੇਰਾ ਨਾਂ ਕੀ ਆ? ਕਹਿੰਦਾ ਜੀ ਮੇਰਾ ਨਾਂ ਪਾਰੋ। ਤੂੰ ਆਇਆ ਕਿੱਥੋਂ ਆ? ਕਹਿੰਦਾ ਜੀ ਮੈਂ ਪਾਰੋ। ਸ਼ਬਦ ਦੋਵੇਂ ਮੇਲ ਕਾ ਕੇ ਨਾ, ਨਾਂ ਪੁੱਛਿਆ ਤੇਰਾ ਨਾਂ ਕੀ ਆ? ਕਹਿੰਦਾ ਮੇਰਾ ਨਾਂ ਪਾਰੋ। ਤੇ ਤੂੰ ਆਇਆ ਕਿੱਥੋਂ ਆ? ਕਹਿੰਦਾ ਪਾਰੋ। ਹੁਣ ਸਾਡੇ ਬਜ਼ੁਰਗ ਨਾ ਜਦੋਂ ਦਰਿਆ ਦੇ ਇੱਕ ਪਾਸੇ ਦੂਜੇ ਪਾਸੇ ਵਸਦੇ ਹੁੰਦੇ ਸੀ ਨਾ, ਇੱਕ ਪਾਸੇ ਵਾਲੇ ਦੂਜੇ ਪਾਸੇ ਨੂੰ ਪਾਰ ਬੋਲਿਆ ਗਿਆ, ਮੈਂ ਉਹ ਪਾਰ ਵਾਲਾ ਪਾਸਾ, ਤੇ ਦੂਜੇ ਵਾਲੇ ਦੂਜੇ ਪਾਸੇ ਨੂੰ ਪਾਰ ਆਖਿਆ ਕਰਦੇ ਸੀ, ਤੇ ਜਦੋਂ ਇੱਧਰਲਾ ਬੰਦਾ ਉੱਧਰ ਜਾਂਦਾ ਸੀ ਕਹਿੰਦੇ ਸੱਜਣ ਪਾਰੋ ਆਇਆ, ਤੇ ਭਾਈ ਪਾਰੋ ਜੀ ਕਹਿ ਰਹੇ ਸਨ ਮਹਾਰਾਜ ਮੈਂ ਪਾਰੋ ਆਇਆ ਤੇ ਨਾਂ ਮੇਰਾ ਪਾਰੋ ਆ। ਤੇ ਸਤਿਗੁਰਾਂ ਨੇ ਗੁਰੂ ਮਹਾਰਾਜ ਜੀ ਨੇ ਰਹਿਮਤ ਦੇ ਘਰ ਦੇ ਵਿੱਚ ਆ ਕੇ ਆਖ ਦਿੱਤਾ, ਕਹਿੰਦੇ ਪਾਰੋ ਨਿਤ ਆਉਂਦਾ ਰਹੀ, ਆ ਤੇ ਤੂੰ ਛੋਟਾ ਜਿਹਾ ਇੱਕ ਦਰਿਆ ਪਾਰ ਕਰਕੇ ਆਇਆ ਨਾ, ਤੂੰ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੀ, ਨਿਤ ਆਉਂਦਾ ਰਹੀ, ਤੂੰ ਜ਼ਿੰਦਗੀ ਦੇ ਭਾਵਰ ਸਾਗਰ ਤੋਂ ਵੀ ਇੱਕ ਦਿਨ ਪਾਰ ਹੋ ਜਾਵੇਂਗਾ। ਐਸੀਆਂ ਰਹਿਮਤਾਂ ਕੀਤੀਆਂ ਗੁਰੂ ਪਿਆਰਿਓ ਆਪਣੇ ਗੁਰਸਿੱਖਾਂ ਦੇ ਉੱਤੇ, ਸੱਚੇ ਸਤਿਗੁਰ ਐਸੀਆਂ ਰਹਿਮਤਾਂ ਵਰਤਾਇਆ ਕਰਦੇ ਸਨ। ਮੈਂ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਇਸ ਖਡੂਰ ਨੂੰ ਛੱਡ ਕੇ ਗੋਇੰਦਵਾਲ ਆ ਜਾਂਦੇ ਨੇ, ਤੇ ਗੁਰੂ ਪਿਆਰਿਓ ਹੁਣ ਇੱਥੇ ਚੱਕਣਾ ਥੱਲਣਾ ਵਾਲਿਆਂ ਨੇ ਘਰ ਦੇ ਵਿੱਚ ਕਲੇਸ਼ ਪਾਉਣ ਦਾ ਯਤਨ ਕੀਤਾ ਉਸ ਵੇਲੇ ਦੇ ਹੰਕਾਰੀ ਬ੍ਰਾਹਮਣ ਲੋਕਾਂ ਨੇ। ਉਹ ਗੱਦੀ ਤੇ ਤੁਹਾਡਾ ਹੱਕ ਬਣਦਾ ਸੀ, ਇੱਕ ਤੁਹਾਡੇ ਰਿਸ਼ਤੇਦਾਰੀ ਚੋਂ ਬਜ਼ੁਰਗ ਆ ਕੇ ਇਸ ਗੱਦੀ ਦਾ ਵਾਰਸ ਬਣ ਗਿਆ, ਸਭ ਕਾਸੇ ਤੋਂ ਤੁਹਾਡੇ ਕੋਲ ਲੁੱਟ ਕੇ ਲੈ ਗਿਆ। ਔਰ ਗੁਰੂ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦੋ ਪੁੱਤਰ ਸਨ ਤੇ ਦੋ ਧੀਆਂ ਸਨ, ਦੋ ਪੁੱਤਰ ਇੱਕ ਦਾ ਨਾਂ ਦਾਤੂ ਤੇ ਇੱਕ ਦਾ ਨਾਂ ਦਾਸੂ, ਧੀਆਂ ਦੇ ਵਿੱਚੋਂ ਇੱਕ ਦਾ ਨਾਂ ਅਮਰੋ ਇੱਕ ਦਾ ਨਾਂ ਅਨੋਖੀ ਸੀ। ਅਮਰੋ ਉਹੀ ਜਿਹੜੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੂੰ ਇੱਥੇ ਲੈ ਕੇ ਆਉਂਦੇ ਨੇ। ਹੁਣ ਵੱਡੇ ਦਾ ਨਾਂ ਦਾਤੂ ਹੈ, ਚੱਕਣਾ ਥੱਲਣਾ ਦੇ ਵਿੱਚ ਆ ਕੇ ਦਾਤੂ ਜੀ ਗੋਇੰਦਵਾਲ ਜਾਂਦੇ ਨੇ ਆਪਣਾ ਗੱਦੀ ਦਾ ਹੱਕ ਜਿਤਾਉਣ ਵਾਸਤੇ ਕਿ ਬਾਬਾ ਅਮਰਦਾਸ ਤੂੰ ਸਾਡਾ ਹੱਕ ਖੋਹ ਲਿਆ। ਹੰਕਾਰੀ ਆਪਣੇ ਨਾਲ 10-15 ਬੰਦੇ ਲੈ ਕੇ ਚਲੇ ਗਏ ਔਰ ਗੁਰਦੇਵ ਪਾਤਸ਼ਾਹ ਤਖ਼ਤ ਦੇ ਉੱਤੇ ਬਿਰਾਜਮਾਨ, ਇਹਨੇ ਕੁਛ ਨਹੀਂ ਪੁੱਛਿਆ, ਬਜ਼ੁਰਗ ਸਰੀਰ ਸੀ ਗੁਰੂ ਮਹਾਰਾਜ ਜੀ ਦਾ। ਔਰ ਇਸ ਹੰਕਾਰੀ ਨੇ ਸਤਿਗੁਰਾਂ ਦੇ ਜਾ ਕੇ ਠੇਡਾ ਲਾ ਦਿੱਤਾ, ਲੱਤ ਮਾਰ ਦਿੱਤੀ ਹੈ ਤੇ ਮੇਰੇ ਸੱਚੇ ਸਤਿਗੁਰ ਉਹ ਰੱਬੀ ਅਰਸ਼ਾਂ ਦੇ ਮਾਲਕ ਆਪਣੇ ਪਲਕ ਤੇ ਬੈਠੇ ਥੱਲੇ ਡਿੱਗ ਪਏ। ਉੱਥੇ ਇੱਕ ਭਾਣਾ ਵਰਤਦਾ ਗੁਰੂ ਪਿਆਰਿਓ ਕਿਹੋ ਜਿਹਾ, ਸੁਣੋ ਪਿਆਰਿਓ।

Diva.

0: ਪਿਆਰ ਵਾਲੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਵਾਸਤੇ ਆਈਆਂ, ਪਿਆਰ ਵਾਲਿਓ ਮੈਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਗੱਲ ਕਰਾਂ। ਮੇਰੇ ਦਿਲ ਵਿੱਚ ਅੱਜ ਬੜਾ ਚਾਅ ਸੀ। ਅੱਜ ਗੁਰੂ ਘਰ ਦੇ ਵਿੱਚ ਅਸੀਂ ਦੇਖ ਰਹੇ ਸਾਂ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਇੰਡੀਆ ਤੋਂ ਇੱਥੇ ਆਏ। ਸੰਗਤਾਂ ਦੇ ਵਿੱਚ ਉਤਸ਼ਾਹ, ਪ੍ਰਬੰਧਕ ਵੀਰਾਂ ਦੇ ਮਨਾਂ ਦੇ ਵਿੱਚ ਉਤਸ਼ਾਹ, ਸਭ ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਜੀ ਆਇਆਂ ਆਖ ਰਿਹਾ ਸੀ। ਮੈਂ ਵੀ ਇੱਥੇ ਸ਼ਾਮਿਲ ਸਾਂ। ਇਹਦੇ ਤੋਂ ਕੁਝ ਨਾ ਕੁਝ ਤੇ ਸਾਨੂੰ ਗੁਰੂ ਪਿਆਰੂ ਲੱਗਦਾ ਨਾ ਵੀ ਜੇ ਇੰਨੇ ਪਾਵਨ ਸਰੂਪ ਇੰਡੀਆ ਤੋਂ ਗੁਰੂ ਸਾਹਿਬ ਦੇ ਇੱਥੇ ਆਏ ਤੇ ਇਹਦਾ ਮਤਲਬ ਇੱਥੇ ਲੋਕ ਬਾਣੀ ਪੜ੍ਹ ਰਹੇ ਆ, ਗੁਰੂ ਦੇ ਨਾਲ ਜੁੜਦੇ ਆ, ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਰਹੇ ਆ, ਬਾਣੀ ਪੜ੍ਹ ਰਹੇ ਆ। ਇਹਦਾ ਮਤਲਬ ਇਹ ਨਿਕਲਦਾ ਨਾ ਸਤਿਗੁਰ ਕਿਰਪਾ ਕਰੇ ਅਸੀਂ ਸੱਚੀ ਬਾਣੀ ਪੜ੍ਹਦੇ ਹੋਈਏ। ਇਹ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਕਿਤੇ ਸਾਡੇ ਗੁਰਦੁਆਰਿਆਂ ਦੇ ਅੰਦਰ ਹੀ ਸ਼ਿੰਗਾਰ ਬਣ ਕੇ ਨਾ ਰਹਿ ਜਾਣ ਬਈ ਇਹ ਜੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਪਾਵਨ ਸਰੂਪ ਸੀ ਉਹ ਅਸੀਂ ਗੋਇੰਦਵਾਲ ਘੱਲ ਦਿੰਦੇ ਹਾਂ। ਮੈਂ ਐਸੇ ਗੋਇੰਦਵਾਲ ਦਾ ਇਹਦੇ ਵਿੱਚ ਜ਼ਿਕਰ ਆਉਣਾ। ਗੁਰੂ ਪਿਆਰਿਓ, ਉੱਥੇ ਇੱਕ ਸੰਸਥਾ, ਇੱਕ ਜਗ੍ਹਾ ਬਣੀ ਹੈ ਗੋਇੰਦਵਾਲ ਸਾਹਿਬ, ਜਿਹੜੇ ਪਾਵਨ ਸਰੂਪ, ਜਿਹੜੇ ਬਿਰਧ ਸਰੂਪ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਉਸ ਜਗ੍ਹਾ ਦੇ ਉੱਤੇ ਬਿਰਧ ਸਰੂਪਾਂ ਦਾ ਸੰਸਕਾਰ ਕੀਤਾ ਜਾਂਦਾ। ਕਿਤੇ ਗੋਇੰਦਵਾਲ ਸਾਹਿਬ ਗਏ ਨਾ ਤੇ ਤੁਸੀਂ ਉੱਥੇ ਦਰਸ਼ਨ ਕਰਕੇ ਆਇਓ। ਪਰ ਗੁਰੂ ਪਿਆਰਿਓ, ਕੀ ਉਹ ਵਾਕਿਆ ਹੀ ਬਿਰਧ ਸਰੂਪ ਆ ਜਿਹੜੇ ਉਹ ਸਾਡੇ ਪੜ੍ਹਨ ਤੋਂ ਔਰ ਸਾਨੂੰ ਅੱਖਰ ਉਹਨਾਂ ਦੇ ਦਿਸਣੋਂ ਹਟ ਗਏ? ਸਤਸੰਗ ਜੀ, ਇਹ ਸਾਡੀ ਕੌਮ ਇਹ ਬਾਅਦ ਚ ਸੁਧਰਦੀ ਆ, ਪਹਿਲਾਂ ਧੋਖਾ ਖਾਂਦੀ ਆ। ਚੰਗਿਆਂ ਭਲਿਆਂ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਉਹਦਾ ਇੱਕ ਅੰਗ ਖਰਾਬ ਹੋ ਸਕਦਾ, ਉਹਦੇ 5-7 ਪੱਤਰੇ ਖਰਾਬ ਹੋ ਸਕਦੇ ਆ, ਜਿਹਨਾਂ ਦੀ ਜਿਹੜੀ ਆਪਣੇ ਲਿਖਾਈ ਜਾਂ ਮਾੜੇ ਮੋਟੇ ਵਿੱਚੋਂ ਨੁਕਸਾਨੇ ਹੋ ਸਕਦੇ ਆ। ਪਰ ਗੁਰੂ ਪਿਆਰਿਓ, ਇੱਥੇ ਪੰਜਾਬ ਦੇ ਵਿੱਚ, ਮੈਨੂੰ ਇੱਥੇ ਤਾਂ ਨਹੀਂ ਪਤਾ, ਪੰਜਾਬ ਦੇ ਵਿੱਚ ਇੱਦਾਂ ਦੀਆਂ ਇੱਕ ਸੰਸਥਾ ਬਣੀਆਂ ਨੌਜਵਾਨਾਂ ਦੀ ਕਿ ਜਿਹੜੇ ਪਾਵਨ ਸਰੂਪਾਂ ਦੇ ਵਿੱਚੋਂ ਜਿਹਨਾਂ ਨੂੰ ਆਪਾਂ ਬਿਰਧ ਸਰੂਪ ਕਹਿੰਦੇ ਹਾਂ, ਜਿਹਨਾਂ ਨੂੰ ਅਸੀਂ ਬਿਰਧ ਕਹਿ ਕੇ ਤੇ ਗੁਰੂ ਪਿਆਰਿਓ ਸਾੜਨ ਵਾਸਤੇ ਭੇਜੀ ਜਾਂਦੇ, ਅਗਨ ਭੇਟ ਕਰਨ ਵਾਸਤੇ ਭੇਜੀ ਜਾਂਦੇ ਹਾਂ। ਔਰ ਉੱਥੇ ਇੱਕ ਸੰਸਥਾ ਬਣੀ ਪੰਜਾਬ ਦੇ ਵਿੱਚ, ਉਹ ਸੱਜਣ ਕੀ ਕਰਦੇ ਆ, ਘਰਾਂ ਦੇ ਵਿੱਚ, ਪਿੰਡਾਂ 'ਚ ਆਉਂਦੇ ਆ, ਜਿੱਥੇ ਕੋਈ ਪਾਵਨ ਸਰੂਪ ਦੇ ਵਿੱਚੋਂ 1 ਜਾਂ 2 ਅੰਗ ਨੁਕਸਾਨੇ ਆ ਨਾ, ਉਹ 1 ਜਾਂ 2 ਅੰਗ ਚੇਂਜ ਕਰ ਦਿੰਦੇ ਆ। ਚੰਗੀ ਗੱਲ ਹੈ, ਮੈਂ ਇਸ ਗੱਲ ਦੀ ਵਡਿਆਈ ਕਰਦਾ ਕਿ ਉਹ ਸਾਰਾ ਪਾਵਨ ਸਰੂਪ ਨੂੰ, ਨਹੀਂ ਤੇ ਅੱਜ ਗੁਰੂ ਪਿਆਰਿਓ ਸਾਡੇ ਆਪਣੇ ਪਤਾ ਨਹੀਂ ਸਾਨੂੰ ਕੀ ਬਿਮਾਰੀ ਲੱਗ ਗਈ ਕਿਉਂਕਿ ਪੈਸਾ ਇੰਨਾ ਹੋ ਗਿਆ, ਸ਼੍ਰੋਮਣੀ ਕਮੇਟੀ ਸਾਨੂੰ ਪੁੱਛਦੀ ਨਹੀਂ ਵੀ ਕਿੱਥੇ ਲੈ ਕੇ ਜਾਣੇ। ਚਲੋ ਭਾਵੇਂ ਰੌਲਾ ਰੱਪਾ ਹੋਇਆ, ਮਾੜਾ ਮੋਟਾ ਕੰਟਰੋਲ ਹੋਇਆ, ਨਹੀਂ ਤੇ ਗੁਰੂ ਪਿਆਰਿਓ ਚੰਗੇ ਭਲੇ ਮਹਾਰਾਜ ਦੇ ਪਾਵਨ ਸਰੂਪ ਅਸੀਂ ਬਿਰਧ ਸਰੂਪ ਕਹਿ ਕੇ ਤੇ ਗੋਇੰਦਵਾਲ ਛੱਡਿਆਂਦੇ ਤੇ ਉਹਨਾਂ ਨੇ ਵੀ ਅਗਨ ਭੇਟ ਕਰਤੇ, ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡਾ ਨੁਕਸਾਨ ਹੁੰਦਾ। ਕਿਵੇਂ ਨੁਕਸਾਨ ਹੁੰਦਾ? ਗੁਰੂ ਪਿਆਰਿਓ, ਅੱਜ ਆਪਾਂ ਰੌਲੀ ਪਾ ਰਹੇ, ਸਾਡੇ ਇਤਿਹਾਸ ਦੇ ਵਿੱਚ ਮਿਲ ਗੋਭਾ ਕੀਤਾ ਜਾ ਰਿਹਾ। ਗੁਰੂ ਪਿਆਰਿਓ, ਇਕੱਲੇ ਇਤਿਹਾਸ ਵਿੱਚ ਨਹੀਂ, ਸਾਡੀ ਗੁਰਬਾਣੀ ਦੇ ਵਿੱਚ ਵੀ ਕੀਤਾ ਜਾ ਰਿਹਾ। ਹੁਣ ਜੇ ਆਪਾਂ ਬਿਰਧ ਸਰੂਪ ਨਾ ਸਾਂਭੇ, ਬਿਰਧ ਸਰੂਪਾਂ ਨੂੰ ਗੋਇੰਦਵਾਲ ਘੱਲਦੇ ਰਹੇ ਵੀ ਇਹਨਾਂ ਨੂੰ ਅਗਨ ਭੇਟ ਕਰ ਦਵੋ, ਤੇ ਇੱਕ ਦਿਨ ਅਸੀਂ ਬਹੁਤ ਵੱਡਾ ਨੁਕਸਾਨ ਖਾਵਾਂਗੇ। ਔਰ ਉਹ ਸ਼ਾਤਰ ਕੌਮਾਂ ਜਿਹੜੀਆਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਹ ਕੌਮਾਂ ਜਿਹੜੀਆਂ ਸਾਡਾ ਨੁਕਸਾਨ ਕਰਨ 'ਤੇ, ਗੁਰਬਾਣੀ ਨੂੰ ਬਦਲ 'ਤੇ, ਇਤਿਹਾਸ ਨੂੰ ਬਦਲ 'ਤੇ ਤੁਲੀਆਂ ਹੋਈਆਂ, ਆਪਾਂ ਉਹਨਾਂ ਤੋਂ ਅਵੇਸੜੇ ਨਾ ਹੋਈਏ। ਇਹਨਾਂ ਨੂੰ ਪਾਵਨ ਬਿਰਧ ਸਰੂਪ ਕਹਿ ਕੇ ਆਪਾਂ, ਹਾਂ ਜਿਹੜਾ ਕੋਈ ਮੰਨਿਆ, ਜਿਹਦੇ ਤੋਂ ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਉਹਨੂੰ ਵੀ ਆਪਾਂ ਅਗਨ ਭੇਟ ਨਾ ਕਰੀਏ, ਉਹਨੂੰ ਵੀ ਕਿਤੇ ਸੇਫ ਜਗ੍ਹਾ ਦੇ ਉੱਤੇ ਸਾਂਭ ਕੇ ਰੱਖੀਏ, ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਗੁਰਬਾਣੀ ਦੇ ਨਾਲ ਕੋਈ ਛੇੜਛਾੜ ਨਾ ਕਰ ਸਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਹੋਣੀ ਆਏ, ਅਰਦਾਸ ਬੇਨਤੀ ਹੋਵੇਗੀ ਆਪਾਂ ਸਾਰੇ ਸ਼ਾਮਿਲ ਹੋਈਏ। ਗੁਰੂ ਮਹਾਰਾਜ ਕਿਰਪਾ ਕਰਨ, ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸ਼ਹਿਨਸ਼ਾਹ ਬਖਸ਼ਣ ਯੋਗ ਹੈ, ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੂੰ ਜੀਅ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰ ਹੀ ਤੁਮਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ, बोलो जी सतनाम श्री वाहिगुरु। वाहिगुरु जी अक्यो ओंकार, वाहिगुरु जी की फतेह। श्री भौत जी सहाय वार, श्री भौत जी की पातशाही दसवीं प्रथम भगवती सिमर कै गुरु नानक लई त्याहे फिरंगत गुरु ते अमरदास रामदास होई सहाय। अर्जन हर गोबिंद सिमरों श्री हर राय, श्री हर कृष्ण त्याई है जिस डिठै सब दुख जाए। तेग बहादुर सिमरया कर नौन दे आवे ताए, सब थाई होई सहाय। दसवें पातशाह धन श्री गुरु गोबिंद सिंह साहिब जी, सब थाई होई सहाय। दसों पातशाहियों की जोत श्री गुरु ग्रंथ साहिब दे पवित्र पाठ दीदार दा ध्यान तर खालसे सब बोलो जी वाहे। पंजा प्यारिया चौं सब जातियां चालिया मुगतिया हठियां जपियां तपियां शहीद सिंह सिंघणियां जिन नाम जपया वंड छकिया देख चलाई तेग वाही देख अंडट कीता तिना गुरमों प्यारिया सचारिया की कमाई का ध्यान तर खालसे सब बोलो जी वाहे। जिन्हां सिंघां सिंघणियां धर्म शहीद दिते बांध बांध कटवाए चरखड़ियां ते चढ़े आरिया नाल तन चरवाए उबलदियां देगां विचों उबाले के खोपरियां लुहाईयां गुरद्वारियां दी सेवा संभाल ली कुरबानियां कीतियां तेरे भाणे नूं मिठा करके मन्निया असहे ते कह असहार दे शहीदो सिकित के सासवासां संग नभाई तरमनी हारिया तिना समूह शहीद सिंह सिंघणियां की कमाई का ध्यान तर खालसे सब बोलो जी वाहे। पंजा तख्तां सरबत गुरद्वारियां जी का ध्यान तर खालसे सब बोलो जी वाहे। प्रथम खालसे जी की अरदास है जी, सरबत खालसे जी को वाहिगुरु वाहिगुरु वाहिगुरु। चेतावे चेतावन का सदका सर्व सुखो है, जहां जहां खालसा जी साहिब तहां तहां रक्षा दे ते फतेह। बिरद की पैज पंथ की जी, श्री साहिब जी सहाय खालसे जी के बोल वाले खालसे सब बोलो जी वाहे। सिखानो सिखी दान केस दान रह दान वबेग दान वसाह दान भरोसा दान दाना सरदान नाम दान। श्री अमृतसर साहब जी के इशनान चौंकियां झंडे बुंगे जुगो जुगा टल धर्म का जाकर खालसे जी के बोल वाले खालसे सब बोलो जी वाहे। सिखां दा मन नीवां मत उच्ची माते राखे आप अकाल पुरख अंतर जामी गुरु गरीब नवास जी पातशाह पांदे सदा सहाय दे तार पिता जी। श्री ननकाणा साहब और गुरुद्वारे गुरुधाम जिन्हां तों पंथ नूं छोड़िया गया सेवा संभाल अपने खालसा जी नूं बख्शो जी। नमाणिया दे माण नताणिया दे ताण ने उट्टियां दी उड़ने आसरन दे आसरे धन श्री गुरु ग्रंथ साहिब जी पातशाह जी आप दे पार बख्श रहमत कृपा दा सदका आप दे जोर शामां दे दीवान सजे सजे दीवाना बच्चे आपके हर जस होए ने कीर्तन कथा ढाडी बारा गुर इतिहास की सेवा करदे हुई फुला बख्शनिया पढ़ी सुनी बाणी का भाव सरबत संगत हिरदिया वसा सरबत संगत की हाजरी तिल फुल पेटावान रस्ता कपड़े दर ते प्रवान कर सिर ते मेहर प्रयाथना तंदुरुस्तियां बख्शनिया परिवार में सुख वरता सरबत संगत के कारोबार बरकत बख्शनिया दरों घरों सिखी सिद्ध भरोसा नामदान बख्शना सरबत दे कार्यदास करने पंथ सिर ते मेहर प्रयाह तकड़ा सेवादारा नूं चढ़दी कला बख्शनी कीती सेवा अपने दर ते प्रवान करनी टुट गुरु के लंगर की सेवा होरी दर प्रवान करनी दाता जी आओ ऐस व दीवान की समाप्ति है। सच्चे पातशाह आप दे दरों घरों विसाखा करनजोत सिंह जो कि USA विच ने जेल विच ने उन्हां दी माता जी दाता जी आप दे चरणों विच हाजिर होए ने। बीबी जी वल्लों दाता जी उन्हां दे बने केसां तों छुटकारे लई ते आने वाले समय दाता रिहाई की जाचना करदिया होया आप दे दर दियां हाजरियां भर के आप दे चरणों विच अरदास बेनती करदे मेहर करनी रहमत करनी रणजोत सिंह दे सिर ते मेहर भरिया हथ खड़ा बने केसां जो रिहाई करवाउणी आने वाले समय दाता चढ़दियां कला बख्शदियां फुल्लां चुकाना चतार रहीआं ते मेहर करो दाता जी बच्चे दे सिर ते मेहर भरिया हथ रखना ज्यो ताप दाते बने केसां तों छुटकारा करके आने वाले समय रिहाई बख्शनी दाता जी आओ जो भावना लैके बीबी आप दे चरणों में हाजिर होके बच्चे लिए अरदास बेनती की है सो बीबी जी दियां शुभ भावना पूरियां करनियां आने वाले समय चढ़दी कला बनी मेहर करो पवित्र हुक्मनामा बख्श के निहाल करो जी सही गुरु में प्यारे मेलो जिन्हां मिलिया तेरे नाम चेता आवे नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸੁਖਦਾਤਾ ਪੈ ਭੰਜਣੋ ਤਿਸਿਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਕਹੋ ਟਲ ਗੁਰੂ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮੈਂ ਲੋਚੇ ਸਬਜੀਆ ਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਕਿਛ ਬਿਗੜ ਨ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਭਾਈ ਸਾਹਿਬ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਇਤਿਹਾਸ ਦੇ ਢਾਡੀ ਵਾਰਾਂ ਰਾਹੀਂ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਅਖੀਰ ਦੇ ਵਿੱਚ ਆਪ ਜੀ ਨੂੰ ਜੋ ਸੂਚਨਾ ਦਿੱਤੀ ਗਈ ਹੈ ਕਿ ਅੱਜ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਇਸ ਸਥਾਨ ਦੇ ਉੱਤੇ ਤਕਰੀਬਨ ਪ੍ਰਬੰਧਕ ਸੇਵਾਦਾਰਾਂ ਦੀ ਬੜੇ ਉੱਦਮ ਦਾ ਸਦਕਾ ਅੱਜ ਤਕਰੀਬਨ 200 ਤੋਂ ਉੱਪਰ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਪਹੁੰਚੇ ਨੇ ਜੀ ਆਇਆਂ ਨੂੰ ਉਹਨਾਂ ਨੂੰ ਅੱਜ ਬੜੀ ਮਹਾਰਾਜ ਦੀ ਕਿਰਪਾ ਰਹੀ ਹੈ। ਬੜੇ ਪਿਆਰ ਨਾਲ ਗੁਰਮੁਖ ਪਿਆਰੋ ਸਾਰਾ ਪ੍ਰੋਗਰਾਮ ਜਿਹੜਾ ਸੀ ਇੱਥੇ ਹੋਇਆ ਔਰ ਗੁਰੂ ਕਿਰਪਾ ਕਰੇ ਰਹਿਮਤ ਕਰੇ ਜਿਵੇਂ ਇਹਨਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਇਹ ਗੁਰਮੁਖ ਪਿਆਰਿਓ ਪੂਜਣ ਵਾਸਤੇ ਨਹੀਂ ਆਏ ਪੜ੍ਹਨ ਵਾਸਤੇ ਆਏ ਆ। ਆਪਾਂ ਯਤਨ ਕਰੀਏ ਸਾਰੇ ਜਿਵੇਂ ਇਹਨਾਂ ਨੇ ਬੇਨਤੀ ਕੀਤੀ ਹੈ। ਦਾਸ ਰੋਜ਼ ਤੁਹਾਨੂੰ ਬੇਨਤੀ ਕਰਦਾ ਭਾਈ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ। ਸਭ ਤੋਂ ਪਹਿਲਾਂ ਤਾਂ ਸਿੱਖ ਨੂੰ ਚਾਹੀਦਾ ਕਿ ਆਪਣਾ ਨਿਤਨੇਮ ਸ਼ੁਰੂ ਕਰੇ, ਦੂਸਰੇ ਉਸ ਤੋਂ ਬਾਅਦ ਪੰਜ ਗ੍ਰੰਥੀ ਲਵੇ, ਪੰਜ ਗ੍ਰੰਥੀ ਦਾ ਪਾਠ ਕਰੇ ਰੋਜ਼ ਥੋੜ੍ਹਾ ਚਿਰ। ਸੋਧੂ ਤੁਸੀਂ ਪੰਜ ਗ੍ਰੰਥੀ ਪੜ੍ਹ ਲਈ, ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਔਰ ਸੱਜ ਜਾਣਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦਾ ਆਪਣੇ ਆਪ ਹੀ ਸਮਰਪਿਤ ਜਿਹੜਾ ਸੋਚ ਆ ਜਾਣੀ ਹੈ, ਸੋਚ ਕਿ ਗੁਰੂ ਦੀ ਬਾਣੀ ਨੂੰ ਗੁਰਮੁਖ ਪਿਆਰੋ। ਅੱਜ ਤਾਂ ਮੈਂ ਦੱਸਾਂ ਨਾ ਤਾਂ ਕੋਈ ਇਹਦੇ ਅਰਥ ਕਰ ਸਕਿਆ ਅਤੇ ਨਾ ਕਰ ਸਕੇਗਾ। ਜਿੱਥੋਂ ਤੱਕ ਕਿਸੇ ਦਾ ਬੁੱਧੀ ਜਾਂਦੀ ਹੈ ਉੱਥੋਂ ਤੱਕ ਤੁਹਾਡੇ ਨਾਲ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ। ਇਹ ਗੁਰਮੁਖ ਪਿਆਰੋ ਅਥਾਹ ਸਮੁੰਦਰ ਹੈ, ਇਹਦੇ ਵਿੱਚ ਚੁੱਭੀ ਮਾਰਿਆ ਪਤਾ ਲੱਗਦਾ ਕਿ ਕੀ ਕੁਛ ਇਹਦੇ ਵਿੱਚ ਬਖਸ਼ਿਸ਼ਾਂ ਨੇ। ਸੋ ਇਸ ਕਰਕੇ ਜਿਵੇਂ ਕਿਰਪਾ ਹੋਈ ਹੈ ਸਾਰਿਆਂ ਪ੍ਰਾਣੀਆਂ ਨੂੰ ਬੇਨਤੀ ਆ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੋ, ਕਿਉਂਕਿ ਬਾਣੀ ਇੱਕ ਐਸੀ ਆ ਕਿ ਜਿਹੜੀ ਸਾਨੂੰ ਸਾਡੇ 'ਤੇ ਕਿਰਪਾ ਕਰਕੇ ਬਖਸ਼ਿਸ਼ਾਂ ਕਰਦੀ ਹੈ। ਅਰਦਾਸ ਹੋਈ ਹੈ ਔਰ ਪਵਿੱਤਰ ਹੁਕਮਨਾਮੇ ਸਗੋਂ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾਵਣ ਬਖਸ਼ ਨੇ, ਅੱਜ ਬਖਸ਼ਿਸ਼ਾਂ ਕੀਤੀਆਂ ਨੇ ਭਾਈ ਸਹਿਜ ਸਮਾਦ ਆਨੰਦ ਸੁਖ ਸਹਿਜ ਅਵਸਥਾ ਆਤਮਕ ਡੋਲਤਾ, ਆਤਮਕ ਡੋਲਤਾ ਵਿੱਚ ਆਤਮਕ ਆਨੰਦ ਵਿੱਚ ਲੀਨ ਹੋਣਾ ਅਤੇ ਆਤਮ ਸੁੱਖ ਜਿਹੜੇ ਨੇ ਗੁਰਮੁਖ ਪਿਆਰੋ ਉਹ ਕਿੱਥੋਂ ਮਿਲਦੇ ਨੇ? ਪੂਰੇ ਗੁਰੂ ਪਾਸੋਂ, ਗੁਰੂ ਪਾਸੋਂ। ਪਰ ਗੁਰੂ ਤੋਂ ਬਗੈਰ ਗੁਰਮੁਖ ਪਿਆਰੋ ਇਹ ਬਖਸ਼ਿਸ਼ਾਂ ਨਹੀਂ ਹੋ ਸਕਦੀਆਂ। ਪਾਤਸ਼ਾਹ ਨੇ ਜਿਨ੍ਹਾਂ ਕੋਲੋਂ ਅਸੀਂ ਮੰਗਦੇ ਹਾਂ, ਕਈ ਵਾਰ ਅਸੀਂ ਕਹਿੰਦੇ ਹਾਂ ਵੀ ਫਲਾਣਾ ਨਾ, ਪਾਤਸ਼ਾਹ ਕਹਿੰਦੇ ਮਾਨੋਹ ਕੀ ਟੇਕ, ਬੋਲੋ ਮਾਨੋਹ ਕੀ ਟੇਕ, ਬਿਰਥੀ ਸਭ ਜਾਣ ਦੇਵਨ ਕਹੋ ਇੱਕ ਏ ਭਗਵਾਨ, ਜਿਸ ਕੇ ਦੀਏ ਰਹਿ ਗਾਏ ਬੋਰਨ ਤਿਸ਼ਨਾ ਲੱਗ ਗਿਆ। ਗੁਰਮੁਖ ਪਿਆਰੋ ਬਹੁਤ ਨਹੀਂ। ਸੋ ਇਸ ਕਰਕੇ ਗੁਰੂ ਹੈ ਜਿਹੜਾ ਇਹ ਬਖਸ਼ਿਸ਼ਾਂ ਸਾਡੇ 'ਤੇ ਕਰਦਾ। ਗੁਰਮੁਖ ਪਿਆਰੋ ਆਤਮਕ ਡੋਲਤਾ, ਆਤਮ ਆਨੰਦ, ਸਹਿਜ ਅਵਸਥਾ, ਟਿਕਾਓ ਅਤੇ ਸੁੱਖ ਇਹ ਸਤਿਗੁਰ ਸਾਡੇ 'ਤੇ ਬਖਸ਼ਿਸ਼ ਕਰਦਾ, ਦਿੰਦਾ, ਦਿੱਤੇ ਨੇ। ਕਿਵੇਂ? ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ, ਜਿਹੜਾ ਆਤਮ
ਜੀਵਨ ਦੇਣ ਵਾਲੇ ਨਾਮ ਦੇ 10 ਗੁਣਾਂ ਨੂੰ ਹਮੇਸ਼ਾ ਹੀ ਹਿਰਦੇ ਵਿੱਚ ਟਿਕਾ ਕੇ ਅਤੇ ਉਹਨਾਂ ਨੂੰ ਚੇਤੇ ਕਰਦਾ। ਆਤਮਕ ਜੀਵਨ ਦੇਣ ਵਾਲੇ ਉਹ ਕੀ ਆ? ਸਤ ਸੰਤੋਖ ਦਿਆ ਧਰਮ। ਪਾਤਸ਼ਾਹ ਕਹਿੰਦਾ ਉਹ ਸਦਾ ਫਿਰ ਅੰਗ ਸੰਗ ਗੁਰੂ ਪਰਮੇਸ਼ਰ ਜਿਹੜਾ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਗੁਣ ਜਿਹੜੇ ਨੇ ਸਦਾ ਹੀ ਉਹਨਾਂ ਨੂੰ ਚੇਤੇ ਰੱਖਦਾ ਅਤੇ ਮਾਲਕ ਸਦਾ ਹੀ ਉਹਦਾ ਮਦਦਗਾਰ ਬਣਿਆ ਰਹਿੰਦਾ। ਗੁਰਮੁਖ ਪਿਆਰੋ ਹਮੇਸ਼ਾ ਸਾ ਮਾਲਕ ਉੱਤੇ ਕਿਰਪਾ ਕਰਦਾ। ਅੱਗੇ ਸਤਿਗੁਰੂ ਜੈ ਜੈਕਾਰ ਜਗਤ ਮੈਂ ਲੋਚੇ, ਫਿਰ ਗੁਰੂ ਦੀ ਕਿਰਪਾ ਹੁੰਦੀ ਜਦੋਂ ਗੁਰਮੁਖ ਪਿਆਰੋ ਸਹਿਜ ਅਵਸਥਾ ਬਣ ਜੇ, ਆਤਮਕ ਡੋਲਤਾ ਆ ਜੇ, ਆਤਮ ਨਾਮ ਦਾ ਰਸ ਆ ਜੇ ਅਤੇ ਆਤਮਕ ਜੀਣ ਵਾਲਾ ਨਾਮ ਦੇ ਗੁਣ ਜਿਹੜੇ ਸਾਡੇ ਅੰਦਰ ਪੈਦਾ ਹੋ ਜਾਣ ਅਤੇ ਫਿਰ ਗੁਰੂ ਦੀ ਕਿਰਪਾ ਨਾਲ ਗੁਰਮੁਖ ਸਾਰੇ ਸੰਸਾਰ ਵਿੱਚ ਉਸਦੀ ਜੈ ਜੈਕਾਰ ਹੋ ਜਾਂਦੀ ਹੈ ਸਾਰੇ ਸੰਸਾਰ। ਤੋ ਪਾਤਸ਼ਾਹ ਕਹਿੰਦੇ ਨੇ ਸੋ ਪ੍ਰਸੰਨ ਪਏ ਸਤਿਗੁਰੂ ਪ੍ਰਭ ਬਿਘਨਾ ਥੀਆ। ਫਿਰ ਗੁਰਮੁਖ ਪਿਆਰੋ ਪ੍ਰਸੰਨ ਜੇ ਖੁਸ਼ ਹੋ, ਮਹਾਰਾਜ ਕਿਰਪਾ ਹੋ ਜਾਏ, ਫਿਰ ਪਰਮਾਤਮਾ ਖੁਸ਼ ਹੁੰਦਾ। ਜਦੋਂ ਬਾਪੂ ਖੁਸ਼ ਹੁੰਦਾ ਤਾਂ ਸਭ ਕੁਝ ਸਮਰਪਣ ਕਰ ਦਿੰਦਾ, ਫਿਰ ਆਪਣੇ ਜੀਵਨ 'ਚ ਕੋਈ ਵਿਘਨ ਨਹੀਂ ਲੱਗਦਾ। ਕਹਿਣ ਤੋਂ ਭਾਵ ਹੈ ਰੁਕਾਵਟਾਂ ਜਿਹੜੀਆਂ ਦੂਰ ਹੋ ਜਾਂਦੀਆਂ ਨੇ। ਜਾ ਕਾ ਅੰਗ ਦਿਆਲ ਪ੍ਰਭ, ਜਿਹਦਾ ਅੰਗ ਸੰਗ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਬਣ ਜਾਵੇ। ਪਾਤਸ਼ਾਹ ਕਹਿੰਦੇ ਨਾ ਜਾ ਕਾ ਮੀਤ ਸਾਜਣ ਹੈ ਸਮੀਆਂ, ਤਿਹ ਜਨ ਕੋ ਕਹੋ ਕਾ ਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸੋ ਲਾਗੀ, ਦੂ ਦਰਦ ਭ੍ਰਮ ਤਾਕਾ ਪਾਗੀ। ਖਿਮਾ ਦੁੱਖ ਖਤਮ ਹੋ ਜਾਂਦੇ ਨੇ ਜਿਹਦਾ ਗੁਰਮੁਖ ਪਿਆਰੋ ਦਾਤਾ ਦਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜਿਹਦੇ ਅੰਗ ਸੰਗ ਹੈ, ਜਿਹੜਾ ਜਿਹਤੇ ਬਖਸ਼ਿਆ ਕਰਦਾ ਅਤੇ ਸਭ ਉਹਦੇ ਦਾਸ ਬਣ ਜਾਂਦੇ ਨੇ, ਉਹਦੇ ਦਾਸ ਬਣ ਜਾਂਦੇ ਨੇ। ਤੋ ਸਦਾ ਸਦਾ ਵਡਿਆਈਆਂ ਇਹ ਕਿਹਦੇ ਪਾਸ? ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਗੁਰਮੁਖ ਪਿਆਰੋ ਗੁਰੂ ਪਾਸ, ਗੁਰੂ ਹੀ ਬਖਸ਼ਿਸ਼ਾਂ ਕਰਦਾ। ਇਹ ਸਾਰੀਆਂ ਬਖਸ਼ਿਸ਼ਾਂ ਨਾਮ ਦੀਆਂ, ਸਿਮਰਨ ਦੀਆਂ, ਬੰਦਗੀ ਦੀਆਂ, ਭਗਤੀ ਦੀਆਂ, ਸਹਿਜ ਅਵਸਥਾ ਦੀਆਂ, ਟਿਕਾਓ ਦੀਆਂ, ਆਤਮਕ ਆਨੰਦ ਦੀਆਂ, ਇਹ ਗੁਰੂ ਪਾਸੋਂ ਹੀ ਪ੍ਰਾਪਤ ਹੋਣੀਆਂ। ਇਹ ਬਖਸ਼ਿਸ਼ਾਂ ਜਿਹੜੀਆਂ ਨੇ ਗੁਰੂ ਪਾਸ ਹੀ ਨੇ ਅਤੇ ਗੁਰੂ ਪਾਸੋਂ ਹੀ ਇਹ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਪ੍ਰਾਪਤ ਹੋਣੀਆਂ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ। ਆਓ ਬੜੇ ਪਿਆਰ ਨਾਲ ਮੈਂ ਬੇਨਤੀ ਕਰਾਂ, ਮੈਂ ਵੈਸੇ ਬੇਨਤੀ ਕਰਦਾ ਹੀ ਰਹਿੰਦਾ, ਜਦੋਂ ਅਰਦਾਸ ਹੁੰਦੀ ਹੋਵੇ ਨਾ ਨਾਲ ਸ਼ਬਦ ਬੋਲਿਆ ਕਰੋ, ਕਿਉਂਕਿ ਉਹ ਆਨੰਦ ਕੋਰ ਹੈ। ਦੇਖੋ ਮੈਂ 2 ਮਿੰਟ ਤੁਹਾਡੇ ਲੈਣੇ ਆ, ਇੱਕ ਵਾਰ ਨਾਲ ਬੋਲਣ ਦੀ ਕਿਰਪਾ ਕਰਿਓ। ਤੂੰ ਠਾਕਰ ਬੋਲੋ ਸਰ, ਤੂੰ ਠਾਕਰ ਤੁਮ ਜੀਓ ਪਿੰਡ ਸਭ। ਕਹਿਣ ਤੋਂ ਬਾਅਦ ਇਹਦਾ ਮਤਲਬ ਕੀ ਹੈ? ਤੁਸੀਂ ਬੈਠੇ ਜੇ ਸੰਗਤ ਰੂਪ ਵਿੱਚ ਅਰਦਾਸ ਹੋਣੀ ਹੈ, ਦਾਸ ਤੁਹਾਡੀਆਂ ਭਾਵਨਾ ਨੂੰ ਜਾਣਦਾ, ਤੁਸੀਂ ਕਿਹੜੀ ਭਾਵਨਾ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਜੇ? ਤੁਹਾਡੀਆਂ ਇੱਛਾ ਹੈਗੀਆਂ ਨੇ, ਜਿਹੜਾ ਬੀਬੀ ਬੈਠੀ ਇਹਨਾਂ ਦੀ ਇੱਛਾ ਆਪਣੀ ਆ, ਬੱਚਾ ਉੱਥੇ ਆ, ਤੁਹਾਡੀਆਂ ਸਾਰਿਆਂ ਦੀ ਆਪ ਆਪਣੀਆਂ ਇੱਛਾਵਾਂ ਨੇ ਅੰਦਰ ਮਨ ਦੇ ਵਿੱਚ ਭਾਵਨਾ ਨੇ ਉਹ, ਲੇਕਿਨ ਮੈਂ ਨਹੀਂ ਜਾਣਦਾ। ਪਰ ਜਦੋਂ ਤੁਸੀਂ ਇਸ ਸ਼ਬਦ ਨੂੰ ਨਾਲ ਪੜ੍ਹੋਗੇ ਨਾ, ਫਿਰ ਜਿਵੇਂ ਪੜ੍ਹਿਆ ਤੂੰ ਠਾਕਰ ਤੂੰ, ਅਸੀਂ ਦੇਖੋ ਸਾਡੀ ਸਾਰੀ ਜ਼ਿੰਦਗੀ ਲੱਗ ਗਈ ਅਰਦਾਸ ਵਿੱਚ ਸ਼ਾਮਿਲ ਹੁੰਦੇ ਆ, ਕੀ ਸਾਡੇ ਕੋਲ ਇਹ ਸ਼ਬਦ ਨਹੀਂ ਬੋਲਿਆ? ਮੈਂ ਕਈ ਵਾਰ ਇੱਥੇ ਹਾਲ ਭਰਿਆ ਹੁੰਦਾ ਗੁਰਮੁਖ ਪਿਆਰਿਓ, ਅਤੇ ਦਾਸ ਇਕੱਲਾ ਹੀ ਬੋਲ ਰਿਹਾ ਹੁੰਦਾ ਤੂੰ ਠਾਕਰ ਤੂੰ ਪੈਰ ਦਾਸ, ਆਪਾਂ ਨੂੰ ਕੀ ਪ੍ਰੋਬਲਮ ਆ? ਤੂੰ ਠਾਕਰ ਦਾਤਾ, ਤੂੰ ਸਾਡਾ ਮਾਲਕ ਆ, ਤੂੰ ਪੈਰ ਤੇਰੇ ਚਰਨਾਂ 'ਚ ਮੇਰੀ ਅਰਦਾਸ ਹੈ, ਤੂੰ ਠਾਕਰ ਤੂੰ ਪੈਰ ਜੀਓ ਪਿੰਡ ਸਭ, ਆ ਤੇਰਾ ਦਿੱਤਾ ਹੋਇਆ ਜੀ, ਤੂੰ ਮਾਤ ਪਿਤਾ ਹਮ। ਜਦੋਂ ਤੁਸੀਂ ਆਪਣੇ ਰਸਨਾ ਰਾਹੀਂ ਇਹ ਸ਼ਬਦ ਨਾਲ ਬੋਲੋਗੇ ਤਾਂ ਤੁਹਾਡੀ ਅਰਦਾਸ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਰਹੀ ਹੈ, ਤੁਹਾਡੀ ਅਰਦਾਸ ਤੁਸੀਂ ਖੁਦ ਅਰਦਾਸ ਕਰ ਰਹੇ ਜੇ। ਇਸ ਕਰਕੇ ਸੰਗਤ ਰੂਪ ਵਿੱਚ ਜਦੋਂ ਕਿਤੇ ਵੀ ਹੋਵੋ ਕੋਸ਼ਿਸ਼ ਕਰਿਆ ਕਰੋ, ਇੱਕ ਇਹ ਸ਼ਬਦ 'ਤੇ ਅਖੀਰ ਲੱਗ ਹੁੰਦਾ ਆ ਗਿਆ ਭਈ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਸਭ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਨੂੰ ਮੰਨਣਾ। ਇਸ ਕਰਕੇ ਗੁਰਮੁਖ ਪਿਆਰੋ ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਧੰਨਵਾਦ। ਆਓ ਬੜੇ ਪਿਆਰ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਆਪਾਂ ਸੁਖਾਸਨ ਦੀ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਹ ਗੌੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਬੋਲੋ ਸਾਰੇ, ਜੈਕਰ ਕੀਰਤ ਆਖੀਐ ਕਰਤੇ ਕਾ ਹੋਏ, ਤੁਹਾਡੀ ਆਵਾਜ਼ ਸੁਣਨੀ ਚਾਹੀਦੀ ਮੈਨੂੰ, ਜੈਕਰ ਕੀਰਤ ਆਖੀ ਕਰਤੇ ਕਾ ਹੋਏ, ਤਿਤ ਕਰ ਗਾਵੋ ਸੋਹਿਲਾ ਸਿਮਰੋ ਚਿਜਣਹਾਰ, ਤੁਮ ਗਾਵੋ ਮਿੰਦਰ ਬਹੁ ਕਾ ਸੋਹਿਲਾ, ਹੋ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ।
ਤੇਰੇ ਦਾਨੇ ਕੀਮਤ ਨਾ ਪਵਾਏ, ਇਹ ਦਾਤੇ ਕਮਣ ਸੰਭਾਰ। ਸੰਭਰ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਏ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਆ ਨਾਨ ਸੇ ਦੇ ਵਾਸਾ ਮਹਲਾ ਪਹਿਲਾ। ਛੇ ਗਰ ਛੇ ਗੁਰ ਛੇ ਉਪਦੇਸ਼, ਗੁਰਵਰੇ ਕੋਵੇ ਸਾਨੇ, ਬਾਬਾ ਜੈਕਰ ਕਰਤੇ ਕੀਰਤ ਹੋਏ, ਸੋ ਕਾਰਾ ਵਡਾਈ ਤੋਏ ਰਹਾਓ। ਵਿਸਵੈਸਿਆ ਗੜੀਆ ਪੈਰਾ ਤਿੱਥੀ ਵਾਰੀ ਮਾਹੂਆ, ਸੂਰਜੇ ਕੋ ਰੋਤ ਨੇਕ ਨਾਨਕ ਕਰਤੇ ਕੇਤੇ ਵੇ, ਰਾਤ ਰਸੀ ਮਲਾ ਪਹਿਲਾ। ਗਗਨ ਮੈਂ ਥਾਲ ਰਵ ਚਾਂਦੀ ਪੁੱਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਨੋ ਪਹੁੰਚਵਰੋ ਕਰੇ, ਸਭਨ ਰਾਏ ਫਲਾਂ ਜੋਤੀ। ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਓ। ਸੈਸ ਤਵ ਨੈਣਾ ਨੈਣਾ ਤੋਹੇ ਕੋ, ਸੈਸ ਮੂਰਤ ਨੈਣਾ ਏਕ ਤੋਹੀ, ਸੈਸ ਪਦ ਬਿਨ ਨਨੇਕ ਪਾਦ ਗੰਧ ਬਿਨ, ਸੈਸ ਤਵ ਗੰਧ ਵਿੱਚ ਜਲਤ ਮੋਈ। ਸਾਮੇ ਜੋਤ ਜੋਤ ਹੈ ਸੋਏ, ਤੇਦੇ ਚਰਨ ਸਾਮੇ ਚਰਨ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਰਮ ਮਗਰਾਂ ਲੋਤ ਮਨੰਦ ਨੂੰ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰ ਗੁਜਾ ਤੇ ਤ੍ਰਿਣਾ ਵਾਸਾ, ਰਾ ਗੌੜੀ ਭੂਮੀ ਮੱਲਾ ਚੌਥਾ। ਕਾਮ ਗ੍ਰਹੁ ਨਗਰ ਬਹੁ ਪਰਿਆ, ਮਿਲ ਸਾਧੂ ਖੰਡ ਖੰਡਾਹੇ, ਪੂਰਬ ਦੇ ਤਿਲੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਨਿਰੀ ਪੁਣ ਵੱਡਾ ਹੈ, ਕਢ ਡਹੋਤ ਪੁਣ ਵੱਡਾ ਹੈ ਰਹਾਓ। ਸਾਗ ਤਾਰਾ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੈ ਕੰਡਾਹੇ, ਜਿਉ ਜਿਉ ਚਲੈ ਚੁਬੈ ਦੋ ਪਾਵੈ, ਜਮਕਾਲ ਸਹੇ ਸਿਰ ਡੰਡਾਹੇ। ਹਰ ਜਨ ਹਰਾ ਨਾਮ ਸਮਾਣੇ, ਦੋ ਜਨ ਮਨ ਪੋ ਖੰਡਾਹੇ। ਅਵਨਾਸੀ ਪੁਰ ਪਾਇਆ ਪਰਮੇਸ਼ਰ, ਬਹੁ ਸੋ ਖਣ ਬ੍ਰਹਮੰਡਾਹੇ। ਆਮ ਗ੍ਰਹੀ ਮਸਕੀਨ ਪ੍ਰਭ ਤੇਰੇ, ਹਰਾ ਹਰਾ ਵਡਵੱਡਾ ਹੈ, ਜਨ ਨਾਨਕ ਨਾਮ ਦਾਰ ਟੇਕ ਹੈ, ਹਰ ਨਾਮੇ ਹੀ ਸੋ ਮੰਡਾਰਾ। ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੋਨੋ ਮੈਰ ਮੀਤਾ, ਸੰਤ ਟੈਲ ਕੀ ਘਾਟ ਆਗੇ ਬਸਨ ਔਧ ਗਟ, ਮਨ ਗੁਰ ਮਿਲ ਕਾਜ ਏ ਸੰਸਾਰ, ਤਰਿਓ ਬ੍ਰਹਮ ਜਿਸ ਜਗਾਏ, ਅਕਾਤ ਕਦਾ ਤਿਨ ਜਾ ਕੋ ਆਏ, ਸੋਈ ਹਰ ਗੁਰ ਤੇ ਮਨ ਨਿਜ ਕਰ ਮੈਲ, ਬੋਰ ਨ ਹੋਏ ਗੋ ਅੰਤਰ ਜਾਮੀ, ਪੁਰਖ ਬਦਾਤੇ ਸਰਦਾ ਨਾਨਕ ਦਾਸ, ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੋ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਧੰਨ ਵਾਹਿਗੁਰੂ ਸਾਹਿਬ ਜੀ।

ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਾ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ।

ਸਤਿਗੁਰੂ ਪ੍ਰਤੱਖ ਹੁੰਦੇ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਦ ਪੁੱਤ ਪਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਪਾਵੇ। ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ

ਸਭ ਪਵੈ ਪੈਰੀ ਸਤਿਗੁਰੂ ਕੇ ਰੇ ਜਿਥੈ ਗੁਰੂ ਵਾਪਰਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲਿਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਭੈਰੀ ਪਾਏ ਜੀਓ ਰਾਮ ਕਲੀ ਮਹਲਾ ਪੰਜਵਾਂ ਸੰਤ ਇਕ ਓਅੰਕਾਰ ਸਤ ਗੁਰ ਪ੍ਰਸਾਦ ਸਾਜਨ ਡਾ ਮੇਰਾ ਸਾਜਨ ਡਾ ਨਿਕਟ ਖਲੋਇ ਡਾ ਮੇਰਾ ਸਾਜਨ ਡਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਆਤੇ ਅੰਮ੍ਰਿਤ ਪ੍ਰੇ ਗੂੜਾ ਨਾਲ ਹੋ ਵੰਦਾ ਲੈ ਨਾ ਸਕੰਦਾ ਸੁਆਉ ਨਾ ਜਾਣੇ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ

ਨਾਨਕ ਸੁਖਾਂ ਦਾਤੇ ਪ੍ਰਕਾਸ਼ ਮੰਤਨ ਹੋਏ ਜੀਉ ਸਲੋਕ। ਹਰ ਸਿਮਰਤ ਮਨ ਤਨ ਸੁਖੇ ਬਿਨਸੇ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ਸੰਤ ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ। ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ। ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੈ ਸਿਉ ਰੰਗ ਲਾਗਾ। ਕਰ ਚਰਨ ਮਸਤਕ ਮੇਲ ਲੀਨੇ ਸਦਾ ਅੰਦਨ ਜਾਗਾ। ਜੀਉ ਪਿੰਡ ਗਰੇ ਥਾਨ ਤਿਸਕਾ ਤਨ ਚੋਬਣ ਤਨ ਮਾਲ ਜੀਉ। ਸਦ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਉ। ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਖਿਆਨ। ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੈ ਨਿਦਾਨ। ਸੰਤ ਸੋ ਸਵਾਮੀ ਪ੍ਰਭ ਰਖ ਕੋ ਅੰਚਲਤਾ ਕੈ ਲਾਗ ਜੀਓ। ਪਚ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜੀਓ।

ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਸੰਤ ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜਾ ਕਾਮ ਜੀਓ ਪ੍ਰੇਮ ਵਿਸ਼ੋ ਦੁਹਗਨੀ ਦ੍ਰਿਸ਼ਟ ਨ ਕਰੀ ਰਾਮ ਜੀਓ ਨਾਹ ਦ੍ਰਿਸ਼ਟ ਆਵੈ ਮਰਤ ਹਾਵੈ ਮਹਾਂ ਗਾਰਬ ਮੁਠੀਆ ਜਲਬਾਜ ਮਛਲੀ ਤੜਫੜਾਵੈ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸਲੋਕ ਸ਼ਰਧਾ ਲਾਗੀ ਸੰਗ ਪ੍ਰੀਤਮਾ ਇੱਕ ਤਿਲ ਰਹਿ ਨ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿ ਸੁਭਾਇ ਕਰ ਗਹਿਲੀਨੀ ਸਾਜਨਾ ਹੈ ਜਨਮ ਜਨਮ ਕੇ ਮੀਤ ਚਰਨ ਦਾਸੀ ਕਰ ਲਈ ਨਾਨਕ ਪ੍ਰਭ ਹੇਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਨ ਭਦਵੇ ਆਨੰਦ ਜੀਓ ਕਨ ਉਨ ਉੱਠੇ ਜਲ ਥਲ ਪੂਰੇ ਅਮਕੁਰੰਦ ਜੀਓ ਪ੍ਰਭ ਪੂਰ ਰਹਿਆ ਸਰਬਠਾਈ ਹਰ ਨਾਮ ਨਵਨਿਧ ਗ੍ਰਹਿ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾਂ ਸਭ ਤਰੇ ਪ੍ਰੇ ਰੰਗ ਜਾਗੇ ਨਹਿ ਸ਼ਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਵੇਖੋ ਗੋਪਾਲ ਹੈ ਕੋਈ ਸੱਜਣ ਸੰਤ ਜਾਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਬੇ ਸਾਂਤ ਨਾ ਉਪਜਾਏ ਤਿਲ ਪਲ ਰਹਿ ਨਾ ਜਾਏ ਹਰ ਸਦਨ ਸਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ ਖੋ ਜੰਤੀ ਦਰਸ਼ਨ ਫਿਰਤਾ ਕਬ ਮਿਲੀਐ ਗੁਣਤਾਸ ਜੀਓ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਈਤ ਊਤ ਨਹ ਦਿਸ ਦਿਸ ਆਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁਝੀ ਸੀਤਲ ਪਏ ਮਨ ਤਨ ਉਪਜੀ ਸਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਾਰ ਹਮ ਤੁਮ ਤੇ ਨਾਹੀਂ ਦੂਰ ਨਾਨਕ ਪ੍ਰਭ ਭਏ ਮਿਟ ਗਏ ਰਮਨ ਰਾਮ ਪਾਰ ਪੂਰੇ ਸ਼ੰਤ ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋਹ ਜੀਓ ਜਲਨ ਬੁਝੀ ਦਰਸ ਪਾਇਆ ਬਿਨਸੇ ਮਾਇਆ ਧਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸਿੰਗਾਰ ਸਭ ਰਸ ਗੁਣ ਗਾਉ ਅਲਖ ਅਭੇਵਿਆ ਭਾਉ ਭਗਤ ਗੋਬਿੰਦ ਬਾਂਸ਼ਤ ਜਾਮਣਾ ਸਾਕੈ ਜੋਹ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਸ਼ੋ ਜੀਓ ਸਲੋਕ ਹਰ ਤਨ ਪਾਇਆ ਸੁਹਗਨੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਮੀਤ ਨਾਦ ਵਿਨੋਦ ਆਨੰਦ ਕੋਟ ਪ੍ਰਪ੍ਰੀਤਮ ਸੰਗ ਬਨੇ ਮਨ ਬਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹੇਮ ਕਰ ਰੁੱਤ ਮਨ ਭਾਵਥੀ ਮਾਘ ਫੱਗਣ ਗੁਣਵੰਤ ਜੀਓ ਸਖੀ ਸਹੇਲੀ ਗਉ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਵਾਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰਹੁ ਰਲੀਆਂ ਹਰ ਮਿਲੇ ਸ੍ਰੀ ਤਰਕੰਤ ਜੀਓ ਸ਼ੰਤ ਸਲੋਕ ਸੰਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੇ ਸੂਰੇ ਸੇ ਬੀਰ ਨਾਨਕ ਤਿੰਨ ਬਲਹਾਰਨਾ ਹਰ ਜਪ ਉਤਰੇ ਤੀਰ ਸ਼ੰਤ ਚਰਨ ਵਿਰਾਜ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜੀਓ ਹਰ ਰੰਗ ਰਤੇ ਸਹਿਜ ਮਤੇ ਤਿਲ ਨਾ ਮਨ ਤੇ ਬੀਸਰੈ ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸਰੈ ਗੋਬਿੰਦ ਗੁਣ ਨਿਸਰਿਅੰਗ ਸੁਆਮੀ ਆਦਿ ਕਵਾ ਦੇਸ ਜੀਓ ਬਿਨਵੰਤ ਨਾਨਕ ਮਇਆ ਤਾਰੋ।

ਜੁਗ ਜੁਗੋ ਏਕ ਵੇਸ ਜੀਉ। ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ ਏਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਬਹਿਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਬੇਦ ਨਿਰਮੈ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਾਰੇ। ਓਨਮ ਅੱਖਰ ਸੁਨੋ ਵਿਚਾਰ, ਓਨਮ ਅੱਖਰ ਤ੍ਰਿਭਵਨ ਸਾਰ, ਸੁਨ ਪਾਂਡੇ ਕੈ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਾਹਾਵ ਸਸਾ ਸਭ ਜਗ ਸਹਿਜੋ ਪਾਇਆ, ਤੀਨ ਭਵਨ ਇਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾ ਸਮਾਲੇ, ਬਿਨ ਸਾਚੇ ਜਗ ਕਾਚਾ। ਤਦਾ ਧਰਮ ਧਰੇ ਧਰਮਾ ਪੁਰ, ਗੁਣਕਾਰੀ ਮਨ ਧੀਰਾ, ਤਦਾ ਧੂੜ ਪੜਾ ਮੁਖ ਮਸਤਕ, ਕੰਚਨ ਭਏ ਮੰਡੂਰਾ, ਤਨ ਤਰਨੀ ਤਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ, ਕਰਤੇ ਕੀ ਮਿਥ ਕਰਤਾ ਜਾਣ, ਕਹਿ ਜਾਣ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗੈਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣ, ਇਉਂ ਕਰ ਮਹਿਲ ਸਿਝਾਪੈ, ਪ੍ਰਭ ਨੇੜੈ ਹਰ ਦੂਰ ਨ ਜਾਣਹੁ, ਏਕੋ ਸ੍ਰਿਸ਼ਟ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਇਸ ਕਰਤੇ ਕਹੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਈ, ਮਾਇਆ ਕੇ ਦੀਵਾਨੇ ਪ੍ਰਾਣੀ, ਝੂਠ ਠਗੋਰੀ ਪਾਈ, ਲੱਭ ਲੋਭ ਮੁਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ, ਏਕ ਸਰੇਵੇ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ, ਏਕ ਆਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਅਸਰੂਪ, ਏਕੋ ਭਵਰ ਭਵਾ ਤਿਉ ਲੋਹ ਭਵਾ ਤਿਹ ਲੋਏ, ਏਕੋ ਬੂਝੈ ਸੂਝੈ ਪਤ ਹੋਏ, ਗਿਆਨ ਧਿਆਨ ਲੈ ਸੰਸਰ ਰਹਿ, ਗੁਰਮੁਖ ਇਕ ਬਿਰਲਾ ਕੋ ਲਹਿ, ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰਾ ਆਖ ਸੁਣਾਏ, ਊਰਮ ਧੂਰਮ ਜੋਤਿ ਉਜਾਲਾ, ਤੀਨ ਭਵਨ ਮੈਂ ਗੁਰ ਗੋਪਾਲਾ, ਉਗਵਿਆ ਅਸਰੂਪ ਦਿਖਾਵੈ, ਕਾਰ ਕਿਰਪਾ ਆਪਣੇ ਘਰ ਆਵੈ, ਉਨ ਬਰਸੈ ਨੀਜ ਹਰਤਾਰਾ, ਉੱਤਮ ਸ਼ਬਦ ਸਵਾਰਨ ਹਾਰਾ, ਇਸੇ ਕੇ ਕਾ ਜਾਣੈ ਭੇਓ, ਆਪੇ ਕਰਤਾ ਆਪੇ ਦੇਓ, ਉਗਵੈ ਸੂਰ ਅਸੁਰ ਸੰਘਾਰ, ਊਚੋ ਦੇਖ ਸ਼ਬਦ ਵਿਚਾਰ, ਉਪਰ ਆਦ ਅੰਤ ਤਿਉ ਲੋਏ, ਆਪੇ ਕਰੈ ਕਥਾ ਸੁਣੈ ਸੋਏ, ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰੱਤੇ ਪਤ ਹੋਏ, ਰਾਜਨ ਰਾਮ ਰਵੈ ਹਿਤਕਾਰ, ਰਣ ਮੈ ਲੂਜੈ ਮਨੁ ਅਮਾਰ, ਰਾਤ ਦਿਨੰਤ ਰਹੇ ਰੰਗ ਰਾਤਾ, ਤੀਨ ਭਵਨ ਜੁਗ ਚਾਰੇ ਜਾਤਾ, ਜਿਨ ਜਾਤਾ ਸੁਤ ਸੀ ਜੇਹਾ, ਅਤ ਨਿਰਮਾਇਲ ਸੀ ਜਿਸ ਦੇਹਾ, ਰਹਿਸੀ ਰਾਮ ਹਿਰਦਾ ਇਕ ਭਾਏ, ਅੰਤਰ ਸ਼ਬਦ ਸਾਚ ਲਿਵ ਲਾਏ, ਰੋਸ ਨ ਕੀਜੈ ਅੰਮ੍ਰਿਤ ਬੀਜੈ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ, ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੋ ਬੇਨੰਤੀ, ਏਕ ਸ਼ਬਦ ਰਾਮ ਨਾਮ ਰੋਧਰ, ਗੁਰਦੇਵੈ ਪਾਤ ਮੱਤੀ, ਲਾਜ ਮਰੰਤੀ ਮਰ ਗਈ, ਘੂੰਗਟ ਖੋਲ ਚੱਲੀ, ਸਾਸ ਦੀਵਾਨੀ ਬਾਵਰੀ, ਸਿਰ ਤੇ ਸੰਕਟ ਲਈ, ਪ੍ਰੇਮ ਬੁਲਾਈ ਰਲੀ ਸਿਉਂ, ਮਨਮੈਂ ਸ਼ਬਦ ਆਨੰਦ, ਲਾਲ ਰੱਤੀ ਲਾਲੀ ਪਈ, ਗੁਰਮੁਖ ਭਈ ਨਿਚਿੰਦ, ਲਾਹਾ ਨਾਮ ਰਤਨ ਜਪਸਾਰ, ਲੱਭ ਲੋ ਬੁਰਾ ਅਹੰਕਾਰ, ਲਾੜੀ ਚਾੜੀ ਲਾ ਇਤਬਾਰ, ਮਨਮੁਖ ਅੰਧਾ ਮੁਗਧ ਗਵਾਰ, ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ, ਲਾਹਾ ਨਾਮ ਪੂੰਜੀ ਵੇਸਾ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਆਏ ਵਿਗੂਤਾ ਜਗ ਜਮ ਪੰਥ, ਆਈ ਨ ਮੇਟਣ ਕੋ ਸਮਰੱਥ, ਆਥ ਸੈਲ ਨੀਚ ਕਰ ਹੋਏ, ਆਥ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਦ ਸਿਆਨਾ, ਭਗਤ ਵਿਹੂਨਾ ਜਗ ਬਹੁਰਾਨਾ,
ਸਕਾਬ ਮਹਾਭਾਰਤ ਏਕੋ ਸੋਇ, ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਇ। ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਤਹਿਰ। ਜੋ ਦੀਸੈ ਸੋ ਆਪੇ ਆਪ, ਆਪ ਉਪਾਏ ਆਪੇ ਘਟ ਥਾਪ। ਆਪੇ ਗੋਚਰ ਤੰਦਾ ਲੋਈ, ਜੋ ਜੁਗਤ ਸਚ ਜਗ ਜੀਵਨ ਸੋਈ। ਕਰ ਆਚਾਰ ਸਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ। ਬਿਨ ਨਾਵੈ ਬਿਰੁਧ ਸਰੀਰ, ਕਿਉਂ ਨਾ ਮਿਲੈ ਕਾਠ ਮਨ ਪੀਰ। ਬਾਟ ਵਟਾਉ ਆਵੈ ਜਾਏ, ਕਿਆ ਲੈ ਆਇਆ ਕਿਆ ਪੱਲੈ ਪਾਏ। ਵਿਨ ਨਾਵੈ ਤੋਟਾ ਸਭ ਥਾਏ, ਲਾਹਾ ਮਿਲੈ ਜਦ ਦੇਵ ਜੁਹਾਏ। ਬਣ ਜਵਾ ਪਾਰ ਬਣ ਜੈ ਵਾ ਪਾਰੀ, ਬਿਨ ਨਾਵੈ ਕੈਸੀ ਪਤ ਸਾਰੀ। ਗੁਣ ਵਿਚਾਰੇ ਗਿਆਨੀ, ਸੋਹਿ ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗਮੇ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਐ ਜਾ ਲੈ ਮਿਲਾਏ। ਗੁਣਮੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਕਸ ਕਸ ਵੱਟੀ ਸਹਿ ਸੁਤਾਉ, ਨਦਰ ਸਰਾਪ ਵੰਨੀ ਸਚੜਾਉ। ਜਗਤ ਪਸੂ ਅਹੰਕਾਲ ਕਸਾਈ, ਕਰ ਕਰਤਾ ਕਰਨੀ ਕਰਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਕੋਇ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਪੀ ਅੰਤ ਮੂਏ ਨਹੀਂ ਜਾਣਿਆ, ਖਿਨਮ ਮੂਏ ਜਾਂ ਸ਼ਬਦ ਪਛਾਨਿਆ। ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਨਿਆ। ਗਗਨ ਗੰਭੀਰ ਗਗਨਾਂਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ। ਗਿਆ ਨਾ ਆਵਾ ਆਏ ਨਾ ਜਾਏ, ਗੁਰ ਪ੍ਰਸਾਦ ਰਹਿ ਲਿਵ ਲਾਏ। ਗਗਨ ਅਗਮ ਅਨਾਥ ਅਜੋਨੀ, ਅਸਥਿਰ ਚੀਤ ਸਮਾਧ ਸੁਗੋਨੀ। ਹਰ ਨਾਮ ਚੇਤ ਫਿਰ ਪਵੈ ਨਾ ਜੂਨੀ, ਗੁਰਮੁਕਤ ਸਾਚ ਹੁਰ ਨਾਮ ਬਿਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਕੇਤੇ ਮਾਤ ਪਿਤਾ ਸੋ ਧੀਆ, ਕੇਤੇ ਗੁਰ ਚੇਲੇ ਫੁਨ ਹੁਆ। ਕਾਚੇ ਗੁਰ ਤੇ ਮੁਕਤ ਨਾ ਹੁਆ, ਕੇਤੀ ਨਾਰ ਵਾਰੇ ਕਸਮਾਲ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਤਾਂ ਦਿਸ ਢੂੰਡ ਘਰੇ ਮੈਂ ਪਾਇਆ। ਮੇਲ ਪਿਆ ਸਤਿਗੁਰੂ ਮਿਲਾਇਆ। ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੁਲੈ। ਗੁਰਮੁਖ ਆਵੈ ਜਾਇ ਨੇ ਸੰਗ, ਪਰ ਹਰ ਮੈਲ ਜਲਾਏ ਕਲੰਕ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਜਨ ਚੱਜੇ ਚਾਰ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਗੁਰ ਨਾਨਕ ਗੁਰਮੁਖ ਪਾਵਾ ਪਾਰ। ਚੰਚਲ ਚੀਤਨ ਰਾਹੀ ਠਾਏ, ਚੋਰੀ ਮਿਰਗ ਅੰਗੂਰੀ ਖਾਏ। ਚਰਨ ਕਮਲ ਉਰਧਾਰੇ ਚੀਤ, ਚਿਰ ਜੀਵਨ ਚੇਤਨ ਨਿਤ ਨੀਤ। ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਇਕ ਤਹੀ ਸੁਖ ਹੋਏ। ਚੇਤ ਵਸਾ ਰਚ ਹਰ ਨਾਏ, ਮੁਕਤ ਭਇਆ ਪਸੋ ਕਰ ਜਾਏ। ਚੀਜੇ ਦੇ ਖੁੱਲੇ ਇੱਕ ਗੰਢ, ਛਿਆ ਨਿਤ ਦੇਖੋ ਜਗ ਹੰਡ। ਧੂਪ ਸ਼ਾਮ ਜੇ ਸਮ ਕਰ ਜਾਣਾ, ਬੰਧਨ ਕਾਟ ਮੁਕਤ ਕਰ ਆਣਾ। ਛਾਇਆ ਸ਼ੂਸ਼ੀ ਜਗਤ ਬੁਲਾਨਾ, ਲਿਖਿਆ ਕਿਰਤ ਤੁਰੈ ਪਰਵਾਨਾ। ਛੀਜੇ ਜੋਬਨ ਜਰੂਆ ਸਿਰਕਾਲ, ਕਾਇਆ ਛੀਜੇ ਭਈ ਸਿਬਾਲ। ਜਾਪਾ ਆ ਪ੍ਰਭੂ ਤਿਹਲੋਏ, ਜੁਗ ਜੁਗ ਦਾਤਾ ਅਵਰ ਨਾ ਕੋਏ। ਜਿਉ ਭਾਵੈ ਤਿਉ ਰਖ ਰਾਖ, ਜਸ ਜਾਚੋ ਦੇਵੈ ਪਤ ਸਾਖ। ਜਾਗਤ ਜਾਗ ਰਹਾ ਤੁਧ ਪਾਵਾਂ, ਜਾ ਤੂੰ ਮੇਲੈ ਤਾਂ ਤੁਝੈ ਸਮਾਵਾਂ। ਜੈ ਜੈਕਾਰ ਜਪੋ ਜਗਦੀਸ, ਗੁਰਮਤਿ ਮਿਲੀਐ ਬੀਸ ਇਕੀਸ। ਚੱਕ ਬੋਲਣ ਕਿਆ ਜਗ ਸਿਵਾਦ, ਚੂਰ ਮਰੈ ਦੇਖੈ ਪਰਮਾਦ। ਜਨਮ ਮੂਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸ ਨਿਰਾਸਾ। ਚੁਰ ਚੁਕ ਰੱਖ ਰੱਖ ਮਾਟੀ ਰਲ ਜਾਏ, ਕਾਲ ਨ ਚੰਪ ਹਰ ਗੁਣ ਗਾਏ। ਪਾਈ ਨਵ ਨਿਧ ਹਰ ਕੈ ਨਾਏ, ਆਪੇ ਦੇਵੈ ਸਿ ਸੁਪਾਏ। ਜਾਣੋ ਬੋਲੈ ਆਪੇ ਬੂਝੈ, ਆਪੇ ਸਮਝ ਆਪੇ ਸੂਝੈ। ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਪਾਵੈ। ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਰਤਨ ਸਾਚੇ ਅਖੋਟ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਥਾਵੋ। ਨਾਨਕ ਗੁਰਮਤਿ ਸਾਚ ਸਮਾਵੋ, ਟੂਟੈ ਨਿਹੁ ਕੈ ਬੋਲੈ ਸਹੀ। ਟੂਟੈ ਬਾਹਾਂ ਦੋਹੋਂ ਦਿਸ ਗਹੀ, ਟੂਟ ਪ੍ਰੀਤ ਗਈ ਬੁਰ ਬੋਲ। ਦੁਰਮਤਿ ਪਰ ਹਰ ਸ਼ਾਡੀ ਢੋਲ, ਟੂਟੈ ਗੰਠ ਬੜੇ ਵਿਚਾਰ। ਗੁਰ ਸ਼ਬਦੀ ਕਰ ਕਾਰਜ ਸਾਰ,
ਲਾਹਾ ਸਾਚ ਨਾ ਆਵੈ ਤੋਟਾ, ਤ੍ਰਿਪਵਨ ਠਾਕੁਰ ਪ੍ਰੀਤ ਮੋਟਾ, ਠਾਕੁਰ ਮਨੁਆ ਰਾਖੋ ਠਾਏ, ਠਹਿਕ ਮੁਈ ਅਵਗੁਣ ਪਛਤਾਏ, ਠਾਕੁਰ ਏਕ ਸਬਾਈ ਨਾਰ, ਬਹੁਤੇ ਵੇਸ ਕਰੇ ਕੂੜਿਆਰ, ਪ੍ਰਕਟ ਜਤੀ ਠਕ ਰਹਾਈ, ਮਹਿਲ ਬੁਲਾਈ ਠਕ ਨਾ ਪਾਈ, ਸ਼ਬਦ ਸਵਾਰੀ ਸਾਚ ਸਵਾਰੀ, ਸਾਈ ਸੁਹਾਗਣ ਠਾਕੁਰ ਤਾਰੀ, ਡੋਲਤ ਡੋਲਤ ਏ ਸਖੀ ਭਾਟੇ ਚੀਰ ਸਿੰਗਾਰ, ਡਾਹਪਣ ਤਨ ਸੁਖ ਨਹੀਂ ਬਿੰਡਰ ਬਿੰਠੀ ਡਾਰ, ਡਰਪ ਮੁਈ ਕਰੇ ਆਪਣੈ ਡੀਠੀ ਕੰਤ ਸੁਜਾਨ, ਡਰ ਰਾਖਿਆ ਗੁਰੇ ਆਪਣੇ ਨਿਰਭਉ ਨਾਮ ਬਖਾਨ, ਡੂਗਰ ਵਾਸ ਤਿਖਾ ਕਨੀ ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਅੰਮ੍ਰਿਤ ਮਾ ਸ਼ਬਦ ਮਨ, ਅੰਮ੍ਰਿਤ ਪੀਆ ਪਾਰ ਪੂਰ, ਦੇਹ ਦੇਹ ਦੇਹ ਆਖਰ ਸਭ ਕੋਈ, ਜਹ ਪਾਵੈ ਤਹ ਦੇ ਗੁਰੂ ਦੁਆਰਾ ਦੇਵਸੀ, ਤਿਖਾ ਨਿਵਾਰਾ ਸੋਏ ਟੰਡੋਲਤ ਟੁੰਡਤ ਹਉ ਫਿਰੀ, ਟੈ ਟੈ ਪਵਨ ਕਰਾਰ, ਭਾਰੇ ਟੈ ਤੇ ਟੈ ਪੈ ਹੌਲੇ ਨਿਕਸੇ ਪਾਰ, ਅਮਰ ਜਾਚੀ ਹਰ ਮਿਲੇ ਤਿਨ ਕਹਿ ਹੋ ਬਲ ਜਾਉ, ਤਿਨ ਕੀ ਤੂੜੇ ਅਖੁੱਲੀ ਐ ਸੰਗਤ ਮੇਲ ਮਿਲਾਓ, ਮਨ ਦੀਆ ਗੁਰੇ ਆਪਣੇ ਪਾਇਆ ਨਿਰਮਲ ਨਾਉ, ਜਿਨ ਨਾਮ ਦੀਆ ਤਿਸ ਸੇਵਸਾਂ ਤਿਸ ਬਲਿਹਾਰ ਹੈ ਜਾਉ, ਜੋ ਸਾਰ ਸੋ ਟਾਹਸੀ ਤਿਸ ਬਿਨ ਅਵਰ ਨ ਕੋਈ, ਗੁਰ ਪ੍ਰਸਾਦੀ ਤਿਸ ਸੰਭਲਾ ਨਾ ਤਾਣ ਦੁਖ ਨਾ ਹੋਏ, ਜੋ ਉਸਾਰੇ ਸੋ ਢਾਹਸੀ ਤਿਸ ਬਿਨ ਅਵਰ ਨਾ ਕੋਏ, ਗੁਰ ਪ੍ਰਸਾਦੀ ਤਿਸ ਸੰਭਲਾ ਨਾ ਤਨ ਦੁਖ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਸ੍ਰੀ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਆਦਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੂੰਡੇ ਅਸ ਰਾਜੇ ਕੀ ਤੁਨੀ

ਰਚਿਓ ਨਾਉ ਦੋਈ ਕੁਦਰਤ ਸਾਜੀ ਹੈ ਕਰਾਸ ਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਸਭ ਸਹਿ ਦਿਲ ਐਸੀ ਜਿੰਦ ਕਵਾਉ ਕਰਿਆ ਸੰਡਿਠੋ ਚਾਉ ਕਰਿਆ ਸੰਡਿਠੋ

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨਾ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲੱਖ ਕਰੋੜ ਸੱਚੇ ਸਵਤਾਣ ਸੱਚੇ ਸਮਝੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ

ਕਿਆ ਲਿਖਣਾ ਮਿੱਤਰ ਬਹਾਲ ਲਿਆ ਉੱਥੇ ਸੱਚੇ ਸੱਜੇ ਬੜੇ ਚੁਣਵਾ ਗੜੇ ਜਮਾ ਲਿਆ ਥਾਉ ਨਾ ਪੈਨ ਕੁੜਿਆ ਮੋਹ ਕਾਲੀ ਤੋਂ ਜਗ ਚਾਲਿਆ ਤੇਰਾ ਨਾਇਰ ਉੱਤੇ ਸਿੱਜਣ ਗਏ ਹਰ ਗਏ ਸਕਣ ਵਾਲਿਆ ਲਿਖਣਾ ਵੇ ਤਰ ਬਹਾਲਿਆ।

0: ਦੇਹ ਵਿਡਾਣੀ, ਵਿਸਮਾਤ ਧਰਤੀ, ਵਿਸਮਾਤ ਖਾਣੀ, ਵਿਸਮਾਤ ਸਾਧ ਲੱਗੇ ਹੈ ਪ੍ਰਾਣੀ, ਵਿਸਮਾਤ ਸੰਯੋਗ, ਵਿਸਮਾਤ ਵਿਨਯੋਗ, ਵਿਸਮਾਤ ਭੁੱਖ, ਵਿਸਮਾਤ ਭੋਗ, ਵਿਸਮਾਤ ਸਿਫਤ, ਵਿਸਮਾਤ ਸਲਾਹ, ਵਿਸਮਾਤ ਉਜੜ, ਵਿਸਮਾਤ ਰਾਹ, ਵਿਸਮਾਤ ਨੇੜਾ, ਵਿਸਮਾਤ ਦੂਰ, ਵਿਸਮਾਤ ਵੇਖਿਆ ਹਾਜ਼ਰਾ ਹਜ਼ੂਰ, ਵੇਖ ਵਿਰਾਣ ਰਿਹਾ ਵਿਸਮਾਤ, ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਦੇਵਾਂ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਬਿਆਰ, ਕੁਦਰਤ ਜਾਤੀ ਜਿਨ ਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ

ਹੋੜੀ ਆਪਣੇ ਭੋਗ ਭੋਗ ਕੈ ਹੋਏ ਪਸਮਣ ਪੋਟ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸਕਲ ਕਰ ਚਲਾਇਆ ਅੱਗੇ ਕਰਨੀ ਕੀ ਤਵਾਚੀ ਅੱਬਾ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਦੀ ਹੁਣ ਸੁਣਿਆ ਕਿਆ ਰਵਾਇਆ ਮਾਨੀ ਆਂਦਾ ਜਨਮ ਗਵਾਇਆ ਮਾਨੀ ਆਂਦਾ।

ਪਹਿਲਾ ਭੈ ਵਿੱਚ ਪਾਉਣਾ ਹੈ ਸਦਵਾਉ ਭੈ ਵਿੱਚ ਚੱਲੇ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਤਰਨ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਧ ਕੋ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਤ ਮਹਾਮਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਪੋ ਲਿਖਿਆ ਸਿਰਲੇਖ ਨਾ

0: ਨਾਨਕ ਮੁੱਛੇ ਗਿਆਨ ਹੁਣੇ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ।

ਹੈ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੇ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਅਨਗਾਹਾ, ਪੰਖੀ ਪਾਉਂਦੀਆਂ ਲੈ ਨਸਾਹਾ। ਸੂਏ ਚੜ ਪਵਾਈਏ ਜੰਤ, ਨਾਨਕ ਪਾਉਦਿਆਂ ਗਣਤ ਅਨੰਤ। ਬੰਧਨ ਬੰਦ ਪਵਾਏ ਸੋਏ, ਪਿਆ ਕਿਰਤ ਨਚੈ ਸਭ ਕੋਏ। ਨੱਚ ਨੱਚ ਹੱਸੈ।

ਜਾਈਏ ਜੀਓ ਪਿੰਡ ਸਭ ਤੇ ਸਦਾ ਦੇਖਾ ਜੇ ਅਗਵਾਈਏ ਜੇ ਲੋੜਾ ਚੰਗਾ ਆਪਣਾ ਕਰਪੁਨੋ ਨਹੀਂ ਸਦਾਈਏ ਜੇ ਜਲਵਾਣਾ ਪਰ ਹਰੈ ਜਲਵੇਸ ਕਰਦੀ ਆਈਏ ਕੋਰ ਹੈ ਨਾ ਪਰੀ ਪਾਈਏ।

ਮੁਸਲਮਾਨਾਂ ਸਿਵ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਭਵੇ ਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਮ ਦਰਸ਼ਨ ਰੂਪ ਅਪਾਰ ਤੀਰਥ ਨਾਵਾਰ ਚਾ ਪੂਜਾ ਗਰਵਾਸ ਬੇਕਾਰ ਜੋਗੀ ਸੁਣ ਧਿਆਵਨ ਜੇ ਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੈ ਸਹਿਸਾ ਗੁਣਾ ਸੁਖ ਕਰੈ ਸੰਸਾਰ।

ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ, ਓਂਕਾਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਹ ਤਮੇ ਉਹ ਵਿਚਾਰ ਹੈ।

0: ਸਲੋਕ ਮਹਲਾ ਪਹਿਲਾ। ਹੂੰ ਵਿੱਚ ਆਇਆ, ਹੂੰ ਵਿੱਚ ਗਿਆ, ਹੂੰ ਵਿੱਚ ਜੰਮਿਆ, ਹੂੰ ਵਿੱਚ ਮੁਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਘਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪ ਨੂੰ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ ਧੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ, ਹੂੰ ਵਿੱਚ ਮੂਰਖ, ਹੂੰ ਵਿੱਚ ਸਿਆਣਾ, ਮੋਹਕ ਮੁਕਤ ਕੀ ਸਾਰ ਨਾ ਜਾਣਾ, ਹੂੰ ਵਿੱਚ ਮਾਇਆ, ਹੂੰ ਵਿੱਚ ਛਾਇਆ, ਹੂੰ ਮੈਂ ਕਰ ਕਰ ਜੰਤੂ ਪਾਇਆ, ਹੂੰ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ, ਹੋਮੈ ਕਰਮ ਕਮਾਏ, ਹੋਮੈ ਇਹ ਹੀ ਬੰਦਨਾ ਫਿਰ ਬਿਰਜੋਨੀ ਪਾਏ, ਹੋਮੈ ਕਿੱਥੋਂ ਉਪਜੈ ਕਿਸ ਸੰਜਮੇ ਜਾਏ, ਹੋਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ, ਹੋਮੈ ਧੀਰਗ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸਿਵ।

0: ਪੌੜੀ ਸੱਚਾ ਸਾਹਿਬ ਇੱਕ ਤੂੰ ਜਿੰਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਸਮਲੈ ਸੱਚ ਤੇਨੀ ਸੱਚ ਕਮਾਇਆ ਸਤਿਗੁਰ ਮਿਲਿਆ ਸਤ ਪੈ ਵਿੱਚੋਂ ਅਗਵਾਇਆ ਜਿੰਨੀ ਸੱਚੋ ਸੱਚ ਹਾਇਆ ਜਿੰਨੀ ਸੱਚੋ ਸੱਚ ਬੁਝਾਇਆ
1: ਪੌੜੀ ਸੱਚਾ ਸਾਹਿਬ ਇੱਕ ਤੂੰ ਜਿੰਨਾ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤੇਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ।

ਪਹਿਲਾ ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਪ੍ਰੀਏ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਤ ਪੜੀਏ ਜੇਤੇ ਵਰਸ ਵਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋਮੈ

ਪਾਮ ਦੇ ਦਰਸੋਨ ਕੀਤ ਗਾਮ ਦੇ ਨਾਨਕ ਕਰਮਾ ਬਾਹਰੇ ਦਾ ਟੋ ਨਾ ਲੈਣੀ ਤਾਮ ਦੇ ਇੱਕ ਮੂਲ ਨਾ ਬੂਝਣੇ ਆਪਣਾਣ ਹੁੰਦਾ ਆਪ ਬਣਾਏ ਦੇ ਹੁਣ ਟਾਡੀ ਕੰਨੀ ਜਾ ਥੋੜ੍ਹਾ ਤੁਮ ਜਾ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ।

ਕੌੜੀ ਦਾਨ ਮਹਿੰਡਾ ਤੇ ਲਿਖਾ ਜਮਲੇ ਦਾ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਈ ਕਮਲ ਰਖਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁਰ ਤੇ ਨਾ ਦੀ ਪਾਈਐ ਮਾ ਥੋੜੀ ਸੇਵ ਗਵਾਈਐ ਮਾ ਥੋੜੀ ਸੇਵ ਗਵਾਈਐ।

ਗੁਰਮੁਖ ਹੋਏ, ਨਾਨਕ ਪਾਹੇ ਵਾਲਾ ਕੋਰੇ ਰੰਗ ਨਾ ਸੋਈ, ਭੈ ਵਿੱਚ ਖੁੰਭ ਚੜਾਈ ਐਸਨ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ।

0: ਇੱਕ ਰਥ ਇੱਕ ਰਥ ਵਾਓ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੂਝੈ ਤਾਏ ਸਤਜੁਗ ਰਥ ਸੰਤੋਖਾ ਧਰਮ ਗੈ ਰਥ ਵਾਓ ਤਰੇ ਤੇ ਰਥ ਜਤੀ ਕਾ ਜੋਰ ਅਗੇ ਰਥ ਵਾਓ ਦੁਆਪ ਰਥ ਪੇ ਕਾ ਸਤ ਅਗੇ ਰਥ ਵਾਓ ਕਾਲਯੁਗ ਰਥ ਗਨ ਕਾ ਕੂੜ ਅਗੇ ਰਥ ਵਾਓ ਮਹੱਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛਾ ਸਾਚ ਰਹੇ ਸਭ ਕੁਛ ਸਤ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪਰਾਸ਼ਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ

ਔੜੀ ਸਤਿਗੁਰੂ ਵਿੱਟੋ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਦੀਏ ਨੇ ਤੀਜਕ ਨਿਹਾਲਿਆ ਖਸਮ ਛੁੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰੂ ਬੋਇਥਾ ਵਿਲਾ ਕਿਨ ਵਿਚਾਰਿਆ ਕਰ ਕਿਰਪਾ ਪਾਰੀ ਉਤਾਰਿਆ ਕਰ

ਸਲੋਕ ਮਹਲਾ ਪਹਿਲਾ ਦਿਆ ਕਪਾ ਸੰਤੋਖ ਸੂਤ ਜਤ ਗੰਦੀ ਸਤਵਤ ਇਹੋ ਜਿਨੇ ਉਹ ਜੀ ਕਾਹ ਪਾਂਡੇ ਕਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੁਗਲ ਚੱਲੇ ਪਾਈ ਚੌਂਕੜ ਮੁਲ ਅਣਾਇਆ।

0: ਪਾਈਐ ਤਗ ਨ ਤੁਰ ਸਪੂਤ ਮਹਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਪਵੈ ਨਿਦਾੜੀ। ਤਗ ਨ ਪੈਰੀ ਤਗ ਨ ਹੱਥੀ ਤਗ ਨ ਜੀਵਾ ਤਗ ਨਾਖੀ। ਵਿਤਗਾ ਪਿਵਤੈ ਵੜਧਾਗੇ ਵਰਾ ਘਤੈ ਲੈ ਪਹਾੜ ਕਰੇ ਵੇ ਆਹੋ ਕਟਕਾ ਗਲ ਦੱਸੇ ਰਾਹੋ।

ਪੌੜੀ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋਵੇ ਪ੍ਰਵਾਹ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨੁ ਚਿੰਦਿਆ, ਸੋ ਫਲ ਪਾਏ ਸੀ ਤਾਂ ਦਰਗਾਹ।

0: ਆਏ ਅੰਤਰ ਪੂਜਾ ਪੜਹਿਕ ਤੇ ਬਾਂ ਸੰਜਮ ਤੁਰਕਾ ਪਾਏ ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਿਰੰਗਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੈ ਨਿਵਾਸ ਸ਼੍ਰੀ ਵਿਗਾਇਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰਾ ਨਾਦ ਉਹਨਾਂ ਪਿਆ ਵੈ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜ ਹੈ ਪੁਰਾਣ ਆਪਾਖਿਆ ਕਾ

0: ਮਹਲਾ ਪਹਿਲਾ ਜੇ ਮੋਹਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਆਗੈ ਵਸਤਿਆਣੀਏ ਪਿਤਰੀ ਜੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੂ ਮਿਲੈ ਜੇ ਖੱਟੇ ਘਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤੰਤ।

ਰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਜੀ ਕਰਮਨ ਭਾਉਂਦੇ ਹਰ ਪੁੱਜਣਾ ਹੀ ਹਾਰਿਆ ਕਰ ਫਰਮਾਇਆ ਸਿਖਾਇਆ ਵੇਖ ਮੈਂ ਤੁਮਨ ਵਿਸਾਰਿਆ ਜਰੀ ਆਈ ਜੋ ਬਨ ਹਾਰਿਆ ਜਰੀ ਆਈ ਜੋ ਬਨ ਹਾਰਿਆ।

0: ਤਰਿਆ ਸਭ ਕੋਏ ਸੂਤ ਕਿਉ ਕਨ ਰੱਖੀਐ ਸੂਤ ਪਵੈ ਰਸੋਈ ਨਾਨਕ ਸੂਤ ਕੇ ਬਿਨਾ ਉਤਰੈ ਗਿਆਨ ਉਤਾਰੈ ਤੋਇ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜੰਮਪੁਰ ਜਾਏ ਮਹੱਲਾ ਪਹਿਲਾ। ਸਭੋ ਸੂਤਕ ਬਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਮਰਨਾ ਹੁਕਮ ਹੈ ਪਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿਤਾਉਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝਿਆ।

ਵੱਡਾ ਆਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ, ਜਾ ਤੇ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਅਸਤ ਖਾਤਰ ਵਿੱਚੋਂ ਮਾਰ ਕੱਢੀਆਂ ਵਡਿਆਈਆਂ, ਸਹਿਤ ਉੱਠੇ ਨੌ ਪਾਈਆਂ, ਸਹਿਤ ਉੱਠੇ ਨੌ।

ਦਾ ਪਹਿਲਾ ਨਾਨਕ ਫਿੱਕੇ ਬੋਲੀਏ ਧਨਮਨ ਫਿੱਕਾ ਹੋਏ ਫਿੱਕੋ ਫਿੱਕੇ ਸਦੀਏ ਫਿੱਕੇ ਫਿੱਕੀ ਸੋਏ ਫਿੱਕੇ ਦਰਗਾਹ ਛੁੱਟੀਏ ਮੋਥੁੱਕਾ ਫਿੱਕਾ ਪਾਏ।

0: ਤੂੰ ਆਪ ਉਸਤੇ ਜੋ ਪਾਈ ਹੈ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ
1: ਇਹ ਕਨੇਹੀ ਚਾਕਰੀ

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ, ਇੱਕ ਝੁੱਲੇ ਰਹਿਣ ਚੜੇ, ਇੱਕ ਨੇ ਹਾਲੀ ਪੈਸੋਂ ਨੇ ਕੂਪਰ ਰਹਿਣ ਖੜੇ।

ਬੜੀ ਵੱਡੀ ਗਿਆ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੁਗਤ ਤੱਕ ਅਦ ਕਰੀਮ ਤੇ ਜੀਆਂ ਰਿਜ਼ਕ ਸੰਭਾਏ ਸਾਈ ਕਰ ਕਮਾਵਣੀ ਤੋਂ ਛੋਟੀ ਦੇਣਾ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰਜ ਤੇ ਸਿਰ ਜਾਏ ਸੋ ਕਰਜ ਤੇ ਸਿਰ ਰਜਾਏ ਸੁਧ

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਉ ਨਿਤ ਆਵੈ ਧਾਏ, ਸਭ ਥਾਈ ਹੋਇ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਇ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ
समूह सात संगत जी वालों कड़ा प्रसाद की देग हाजर है दर प्रवान होवे। प्रवान होया प्रसाद संगत विच वरताउण दी आग्या बख्शिश करनी कृपा करो। पावन हुक्म दे दात बख्श के समूह संगत नू निहाल करो। अखर वादा घाटा भुल चुक माफ करनी। सरबादे कारज रास करने सही प्यारे मेल जिन्ना मिलिया तेरा नाम चेते आवे। नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की तबह चलायो। सब सिखन को हुक्म है गुरु मान्यो।

ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ,

ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਏਕੇ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹ ਧੰਨ ਵਾਹਿਗੁਰੂ ਸਾਹਿਬ ਜੀ।

ਪ੍ਰਭ ਊਚ ਅਗੰਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਸ਼

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਨੇ ਆਪ ਸੰਗਤਾਂ ਨੂੰ ਸਰਵਣ ਕਰਵਾਏ ਨੇ। ਸਰਬਾਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ, ਅਦਬ, ਸਤਿਕਾਰ ਸਹਿਤ ਸਰਵਣ ਕੀਤੇ ਹਨ। ਬਣੇ ਹੋਏ ਪ੍ਰੋਗਰਾਮ ਦੇ ਮੁਤਾਬਕ ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਇਸ ਵੀਕਐਂਡ ਤੇ ਗੁਰਦੁਆਰਾ ਸਾਹਿਬ ਵਿਖੇ ਨਗਰ ਚੰਡੀਗੜ੍ਹ ਦੀਆਂ ਸੰਗਤਾਂ ਵੱਲੋਂ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਤੇ ਸੇਵਕ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਫ਼ਤਾਵਾਰੀ ਦੀਵਾਨ ਸਜਾਏ ਜਾਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਰਵਣ ਕਰਦੇ ਹਾਂ ਪਾਵਨ ਮੁੱਖ ਵਾਕ ਦੀ ਕਥਾ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਵਾਹਿਗੁਰੂ ਸਾਹਿਬ ਜੀਓ।

एक अरदास पाठ कीरत की, गुरु रामदास राखो शरनाई, जुगो जुग अटल चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्हां दी पावन ते पवित्र मुकद्दस गोद विच अमृत वेले तों सज्जे दीवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। रब्बी बाणी आसा की वार दे कीर्तन भाई दिलबाग सिंह होणा दे जथे पासों सरवण कर रहे सी, उपरंत सत्कारयोग गुरु घर दे ज्ञानी जी ज्ञानी निशान सिंह, जिहड़े कि पिछले एक महीने लई अमेरिका विच कथा विचार लई गए सन, वो वापस आए ने ते उन्होंने गुरु चरणा विच सरबत दे भले दी अरदास करके ते अज दा जिहड़ा पावन मुखवाक है वो आप संगत दे नाल सांझा कीता है। तो आओ साथ संगत, समा है मुखवाक दी विचार दा। विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। ਬਿਆਗੜਾ ਰਾਗ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 545 ਅਤੇ 46 ਦੇ ਉੱਤੇ ਸ਼ੰਤ ਦੇ ਰੂਪ ਵਿੱਚ ਬਿਰਾਜਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੋਜ ਦਾ ਜ਼ਿਕਰ ਕਰਦਿਆਂ ਇਹ ਬੋਲ ਰੱਖੇ ਨੇ। खोजत संत फिरै प्रभ प्राण अधारे राम। ओ प्रभु जिहड़ा प्राणा दा आसरा है, ओदे प्यारे संत जन ओदी खोज लई हमेशा तत्पर रहिंदे ने, ओनू लभदे रहिंदे ने, क्योंकि उस रब दे मिलाप दी तांग इन्नी है जिहदे विच तन मन खीण पया। खीण दा अर्थ हुंदा है जी कमजोर। हुण अकाल पुरख वाहिगुरु जिहड़ा है, जे मनुखी जीवन का आधार नहीं बनिया, जे सतसंगी जनां का आधार नहीं बनिया, तो उन्हां दा तन ते मन कमजोर हो जाता है, खीण हो जाता है। यह खीण हुंदा है विकारां विच, खीण हो जाता है। जिवें कोई बहुत प्यारा तुहाडा विछड़िया होवे ते फिर उहनूं आला दुआला जिहड़ा है उह जम प्रतीत हुंदा है। जिवें सतगुरु दी बाणी 12 माह दे विच आपां एक वाक पढ़दे हां, उत्थे महाराज कहिंदे प्रभ स्वामी कंत विहूणिया मीत सज्जन सब जाम। ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਸਵਾਮੀ ਉਸ ਕੰਤ ਮਾਲਕ ਤੋਂ ਵੀ ਹੋਣੀਆਂ ਨੇ, ਸੱਖਣੀਆਂ ਨੇ, ਉਹਨਾਂ ਦੇ ਭਾਵੇਂ ਕੋਈ ਮਿੱਤਰ ਵੀ ਹੋਣ ਤੇ ਉਹ ਵੀ ਜਮ ਬਣ ਜਾਂਦੇ ਨੇ। ਤੇ ਜੇ ਜੀਵਨ ਦਾ ਆਧਾਰ ਅਕਾਲ ਪੁਰਖ ਵਾਹਿਗੁਰੂ ਹੈ, ਜੇ ਉਹਦੀ ਪ੍ਰਾਪਤੀ ਹੋਈ ਹੈ, ਤੇ ਫਿਰ ਇਹ ਜਿਹੜਾ ਸੰਸਾਰ ਹੈ, ਜਿਹੜੇ ਮਿੱਤਰ ਸੱਜਣ ਆਲਾ ਦੁਆਲਾ ਹੈ, ਜਿਹੜਾ ਪਦਾਰਥ ਹੈ, ਇਹ ਬੰਦੇ ਲਈ ਜਮ ਦੀ ਨਿਆਈ ਨਹੀਂ ਬਣਦਾ। तो महाराज ने बख्शिश की है भी हे अकाल पुरख वाहिगुरु, तेरे तो बिना मेरा जिहड़ा तन है, जिहड़ा शरीर है, वह कमजोर हो गया है। खोजत संत फिरै प्र प्राण अधारे राम, तन मन खीन भया बिन मिलत प्यारे राम। महाराज सतगुरु कहिंदे ने तेरे मिलाप तो बिना मेरी जिंदगी की जिहड़ी सिचुएशन है, जिहड़े हालात ने, वह इदां दे बन जांदे ने। एक बचन असीं हर रोज सोदर विच पढ़दे हां, उत्थे महाराज कहिंदे ने कि आखां जीवां विसरै मर जाऊं, जे मैं तैनूं आखदा हां ते जिउंदा हां, पर जे मैं तैनूं विसार दिता है ते मैं मरिया होयां दी नहीं आई हां। किन्ने शब्द महाराज ने बाणी विच ऐसे लिखे ने,
ਗੁਰਦੇਵ ਸਤਿਗੁਰ ਦਾ ਇੱਕ ਵਾਕ ਆਪਾਂ ਪੜ੍ਹਦੇ ਹਾਂ ਆਮ ਤੌਰ ਤੇ ਜਦੋਂ ਇਹਦੀ ਵਿਆਖਿਆ ਕੀਤੀ ਜਾਂਦੀ ਹੈ ਨਾ ਤੇ ਇੱਕ ਪੰਕਤੀ ਲੈ ਕੇ ਕੀਤੀ ਜਾਂਦੀ ਹੈ, ਜਦ ਕਿ ਉਹ ਬਹੁਤ ਗਲਤ ਵਿਆਖਿਆ ਹੈ। ਤੇ ਅਕਸਰ ਹੀ ਜਦੋਂ ਨਾ ਗਰਮ ਤਕਰੀਰਾਂ ਹੁੰਦੀਆਂ ਨੇ ਤੇ ਉਦੋਂ ਇਸ ਪੰਕਤੀ ਨੂੰ ਵਰਤਿਆ ਜਾਂਦਾ ਹੈ ਵੀ ਜੇ ਜੀਵੇ ਪਤ ਲੱਥੀ ਜਾਏ ਸਭ ਰਾਮ ਜੇਤਾ ਕਿਛ ਖਾਏ। ਹੁਣ ਇੱਥੇ ਜਿਹੜੀ ਮਹਾਰਾਜ ਨੇ ਗੱਲ ਕੀਤੀ, ਉਹਨਾਂ ਨੇ ਆਖਿਆ ਵੀ ਅਸਲ ਵਿੱਚ ਜਿਉਂਦਾ ਕੌਣ ਹੈ? ਜਿਉਂਦਾ ਉਹ ਹੈ ਜਿਹਦਿਆਂ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈ ਜਿਹਦੇ ਮਨ ਵਿੱਚ ਰੱਬੀ ਭੈ ਹੈ, ਜਿਹਨੇ ਖੁਦਾ ਦੀ ਪ੍ਰਾਪਤੀ ਕੀਤੀ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਰੱਬੀ ਗੁਣ ਨੇ ਉਹ ਜਿਉਂਦਾ ਹੈ। ਨਾਨਕ ਅਵਰ ਨਾ ਜੀਵੈ ਕੋਈ। ਹੁਣ ਇਹਨੂੰ ਸਮਝੋ ਵੀ ਜੇ ਜੀਵੈ, ਜੇ ਕੋਈ ਇਹ ਕਲੇਮ ਕਰੇ ਵੀ ਮੈਂ ਤੇ ਜਿਉਂਦਾ ਜੀ, ਜਿਵੇਂ ਆਪਾਂ ਆਮ ਅਮੂਮਨ ਇਹ ਗੱਲ ਆਖੀਏ ਵੀ ਅਸੀਂ ਤੇ ਬੜਾ ਚੰਗਾ ਭੜਾ ਜੀਵਨ ਜਿਉ ਰਹੇ ਹਾਂ, ਅਸੀਂ ਰੱਬ ਨੂੰ ਨਹੀਂ ਮੰਨਦੇ, ਅਸੀਂ ਗੁਰੂ ਦੀ ਕੋਈ ਭੈ ਭਾਵਨੀ ਵਿੱਚ ਨਹੀਂ ਚੱਲਦੇ, ਸਾਡੇ ਘਰ ਦੇ ਵਿੱਚ ਕੀ ਨਹੀਂ ਹੈ ਸਭ ਕੁਝ ਹੀ ਹੈ, ਗੱਡੀਆਂ ਨੇ, ਕਾਰਾਂ ਨੇ, ਕੋਠੀਆਂ ਨੇ, ਬੰਗਲੇ ਨੇ, ਸਭ ਕੁਝ ਹੈ। ਖਾਣ ਪੀਣ ਨੂੰ ਬਹੁਤ ਕੁਝ ਹੈ, ਪੈਨ ਤੇ ਅੰਡਾਉਣ ਨੂੰ ਬਹੁਤ ਕੁਝ ਹੈ, ਸਾਡੇ ਕੋਲ ਤੇ ਬਹੁਤ ਉੱਚਾ ਕੋਈ ਸਿਆਸੀ ਰੁਤਬਾ ਵੀ ਹੈ, ਲੋਕ ਸਾਡੇ ਆਲੇ ਦੁਆਲੇ ਵੀ ਤੁਰੇ ਫਿਰਦੇ ਨੇ। ਮਹਾਰਾਜ ਨੇ ਫਿਰ ਉਹਨੂੰ ਆਖਿਆ ਵੀ ਜੇ ਕੋਈ ਏਦਾਂ ਕਲੇਮ ਕਰਦਾ ਹੈ, ਜੇ ਜੀਵ ਹੈ, ਜੇ ਜੀਵੇ ਦਾ ਅਰਥ ਹੈ ਵੀ ਜੇ ਕੋਈ ਕਲੇਮ ਕਰਦਾ ਹੈ ਵੀ ਮੈਂ ਤੇ ਜਿਉਣਾ ਭਾਈ, ਜਿਵੇਂ ਆਪਾਂ ਆਮ ਕਹਿੰਦੇ ਹਾਂ, ਤਾਂ ਮਹਾਰਾਜ ਕਹਿੰਦੇ ਉਹਦੀ ਪੱਤ ਲੱਥ ਜਾਂਦੀ ਹੈ, ਉਹਦੀ ਇੱਜ਼ਤ ਕੋਈ ਨਹੀਂ। ਜੇ ਜੀਵ ਹੈ ਪੱਤ ਲੱਥੀ ਜਾਏ, ਉਹਦੀ ਪੱਤ ਲਈ ਹੋਈ ਹੈ, ਲੱਥੀ ਹੋਈ ਹੈ। ਤੇ ਅਗਲਾ ਬਚਨ ਕੀ ਆਖਿਆ, ਸਭ ਹਰਾਮ ਜੇਤਾ ਕਿਛ ਖਾਏ। ਤੇ ਜੇ ਉਹ ਕਹਿ ਰਿਹਾ ਵੀ ਆਹ ਮੈਂ ਹੰਢਾ ਰਿਹਾ ਹਾਂ, ਆਹ ਮੈਂ ਖਾ ਰਿਹਾ ਹਾਂ, ਆਹ ਮੈਂ ਕਮਾ ਰਿਹਾ ਹਾਂ, ਤੇ ਮਹਾਰਾਜ ਕਹਿੰਦੇ ਹਰਾਮ ਹੈ, ਲਾਭ ਕੋਈ ਨਹੀਂ ਇਹਦਾ। ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਦੀ ਬਾਣੀ ਦੇ ਹੋਰ ਵਾਕ ਪੜੋ, ਨਾਮ ਬਿਨਾਂ ਜੋ ਪਹਿਰੇ ਖਾਏ, ਜਿਉ ਕੂਕਰ ਜੂਠਣ ਮੈਂ ਪਾਏ। ਤੋ ਸਤਿਗੁਰੂ ਨੇ ਆਖਿਆ ਨਾਮ ਤੋਂ ਬਿਨਾਂ ਬੰਦੇ ਦਾ ਖਾਧਾ ਹੋਇਆ ਤੇ ਪਹਿਨਿਆ ਹੋਇਆ ਏਦਾਂ ਹੈ ਵੀ ਜਿਵੇਂ ਕੁੱਤੇ ਨੇ ਜੂਠ ਵਿੱਚ ਮੂੰਹ ਮਾਰਿਆ ਹੋਵੇ। ਨਾਮ ਬਿਨਾਂ ਜੋ ਪਹਿਰੇ ਖਾਏ, ਜਿਉ ਕੂਕਰ ਜੂਠਣ ਮੈਂ ਪਾਏ। ਜਿਵੇਂ ਕਿਸੇ ਨੇ ਕੂਕਰ ਦੀ ਜੂਠ ਪਾ ਲਈ ਹੋਵੇ, ਕੂਕਰ ਨੇ ਕੋਈ ਭਾਂਡਾ ਜੂਠਾ ਕੀਤਾ ਹੋਵੇ, ਉਹਦੇ ਵਿੱਚ ਬੰਦਾ ਪ੍ਰਸ਼ਾਦਾ ਪਾਣੀ ਛਕ ਲਵੇ। ਜੇ ਤੁਹਾਡੇ ਜੀਵਨ ਵਿੱਚ ਉਹ ਰੱਬੀ ਨਾਮ ਨਹੀਂ ਹੈ, ਤਾਂ ਮਹਾਰਾਜ ਕਹਿੰਦੇ ਭਾਵੇਂ ਵੇਖਣ ਨੂੰ ਜਿਉਂਦੇ ਲੱਗਦੇ ਨੇ, ਵੇਖਣ ਨੂੰ ਬੜੇ ਚੰਗੇ ਲੱਗਦੇ ਨੇ, ਪਰ ਹੈ ਸਵਾਹ ਹੀ ਹੈ, ਖੇ ਹੀ ਹੈ, ਪੱਲੇ ਕੁਝ ਨਹੀਂ ਹੈ। ਉਹ ਕਣ ਨਹੀਂ ਹੈਗਾ, ਉਹ ਤੱਤ ਨਹੀਂ ਹੈਗਾ। ਆਸਾ ਕੀ ਵਾਰ ਵਿੱਚ ਰਾਗੀ ਸਿੰਘ ਇੱਕ ਸ਼ਬਦ ਪੜ੍ਹਦੇ ਨੇ, ਮਹਾਰਾਜ ਨੇ ਬਖਸ਼ਿਸ਼ ਭਰਿਆ ਵਾਕ ਰੱਖਿਆ, ਗੁਰੂ ਨਾਨਕ ਸਾਹਿਬ ਨੇ ਆਖਿਆ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਸੁਚੇਤ ਦਾ ਅਰਥ ਹੈ ਬੜੇ ਸਿਆਣੇ, ਬੜੇ ਇੰਟਲੈਕਚੁਅਲ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਲਾਤ ਕਿੱਦਾਂ ਦੇ ਨੇ ਵੀ ਜਿਵੇਂ ਨਾ ਤਿਲ, ਹੁਣ ਕਿਸਾਨ ਨੇ ਤਿਲਾਂ ਦੀ ਖੇਤੀ ਕੀਤੀ ਤੇ ਤਿਲਾਂ ਦਾ ਬੀਜ ਹੀ ਉਹ ਤੱਤ ਹੈ ਜਿਹਨੂੰ ਉਹਨੇ ਵੇਚਣਾ ਹੈ, ਜਿਹਨੂੰ ਉਹਨੇ ਖਾਣਾ ਹੈ, ਜਿਹਨੂੰ ਉਹਨੇ ਜਿਹੜਾ ਹੈ ਜਿਹਦਾ ਤੇਲ ਕੱਢਣਾ ਹੈ, ਜਿਹਨੂੰ ਵਰਤਣਾ ਹੈ ਉਹਨੇ, ਉਹਦੇ ਬਦਲੇ ਸਾਰੀ ਖੇਤੀ ਹੋ ਰਹੀ ਹੈ ਨਾ। ਹੋਇਆ ਕੀ ਵੀ ਜਦੋਂ ਉਹਨੇ ਤਿਲ ਬੀਜੇ ਤੇ ਬਿਜਲੀ ਦੀ ਕੋਈ ਲਿਸ਼ਕ ਪਈ, ਕੋਈ ਬਿਮਾਰੀ ਲੱਗ ਗਈ ਕਿਸੇ ਵੀ ਤਰੀਕੇ ਨਾਲ, ਉਹ ਤਿਲਾਂ ਦਾ ਜਿਹੜਾ ਅੰਦਰਲਾ ਤੱਤ ਸੀ ਉਹ ਖਤਮ ਹੋ ਗਿਆ, ਉਹ ਸੜ ਗਿਆ ਅੰਦਰੋਂ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਵੀ ਬਾਹਰੋਂ ਉੱਚੇ ਲੰਮੇ ਨੇ, ਬਾਹਰੋਂ ਵੇਖਣ ਨੂੰ ਉਹ ਬੂਟਾ ਬੜਾ ਚੰਗਾ ਲੱਗਦਾ, ਪਰ ਅੰਦਰ ਦਾ ਤੱਤ ਜਿਹੜਾ ਹੈ ਉਹ ਆਪਾਂ ਆਮ ਨਹੀਂ ਹੁੰਦਾ। ਕਈ ਵਾਰ ਬੰਦਾ ਬਾਜ਼ਾਰ ਦੇ ਵਿੱਚੋਂ ਕੋਈ ਮੰਨ ਲਓ ਬਦਾਮ ਹੀ ਲੈ ਆਵੇ ਤੇ ਸਾਡੇ ਨਾਲ ਬੰਦਾ ਘਰੇ ਆਣ ਕੇ ਬਦਾਮ ਦੀ ਗਿਰੀ ਨੂੰ ਭੰਨੇ ਤੇ ਆਖੇ ਠੱਗੀ ਹੋ ਗਈ, ਅੰਦਰੋਂ ਤੇ ਕੁਝ ਨਿਕਲ ਹੀ ਨਹੀਂ ਰਿਹਾ ਇਹਦੇ। ਹੁਣ ਐਸਾ ਹੁੰਦਾ ਹੈ ਮਾਰਕੀਟ ਵਿੱਚ, ਬਾਜ਼ਾਰਾਂ ਵਿੱਚ, ਤੁਸੀਂ ਕੋਈ ਬੀਜ ਲਿਆਂਦਾ ਤੇ ਬੀਜ ਦੇ ਉਤਲੀ ਛਿੱਲ ਲਾਈ ਤੇ ਬਾਅਦ ਵਿੱਚ ਤੁਹਾਨੂੰ ਪਤਾ ਲੱਗਾ ਵੀ ਅੰਦਰ ਤੇ ਆਈ ਕੁੱਖ ਨਹੀਂ, ਅਸੀਂ ਤੇ ਇਸ ਕਰਕੇ ਚੁੱਕੀ ਵੀ ਬਾਹਰੋਂ ਛਿੱਲ ਬੜੀ ਜਿਹੜੀ ਹੈ ਇਹ ਬੜੀ ਵਧੀਆ ਹੈ, ਵੇਖਣ ਨੂੰ ਚੰਗੀ ਮੋਟੀ ਲੱਗਦੀ ਹੈ, ਪਰ ਜਦੋਂ ਉਹਨੂੰ ਲਿਆਂਦਾ ਗਿਆ ਘਰ ਦੇ ਵਿੱਚ ਤੇ ਉਦੋਂ ਹਾਲਾਤ ਵੱਖਰੇ ਬਣ ਗਏ। ਉਦੋਂ ਕੀ ਹੋਇਆ ਵੀ ਅੰਦਰ ਉਹਦੇ ਕੱਖ ਨਹੀਂ ਸੀ, ਉਹ ਤੱਤ ਨਹੀਂ ਸੀ ਹੈਗਾ, ਤੇ ਜੇ ਕਣ ਨਾ ਹੋਵੇ ਤੇ ਗਾਹ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ, ਕਣ ਹੋਣਾ ਜ਼ਰੂਰੀ ਹੈ। ਮਹਾਰਾਜ ਨੇ ਆਖਿਆ, ਭਗਤ ਜੀ ਦਾ ਇੱਕ ਬੋਲ ਹੈ, ਉਹ ਕਹਿੰਦੇ ਕਣ ਬਿਨ ਗਾਹ ਕੇ ਪਾਹੀ।
ਹੁਣ ਉਹ ਜਦੋਂ ਪਹਿਲੇ ਸਮਿਆਂ ਦੇ ਵਿੱਚ ਝੋਨਾ ਜਾਂ ਕਣਕ ਲੋਕ ਹੱਥੀਂ ਝਾੜਦੇ ਹੁੰਦੇ ਸੀ, ਪਹਿਲਾਂ ਭਰੀਆਂ ਬੰਨ ਲੈਣੀਆਂ, ਫਿਰ ਇੱਕ ਪੱਥਰ ਵੱਡਾ ਕੋਈ ਰੱਖ ਕੇ ਉਹਦੇ ਉੱਤੇ ਮਾਰ ਮਾਰ ਕੇ ਉਹਨਾਂ ਨੇ ਉਹ ਜਿਹੜਾ ਝੋਨਾ ਸੀ ਉਹਨੂੰ ਝਾੜਨਾ। ਤੇ ਹੁਣ ਕਿਸੇ ਦਾ ਝੋਨਾ ਉਹਦੇ ਵਿੱਚ ਬੀਜ ਇੱਕ ਵੀ ਨਾ ਹੋਵੇ ਤੇ ਸਾਰਾ ਜ਼ੋਰ ਉਹਦਾ ਲੱਗਾ ਰਹੇ, ਉਹ ਝਾੜੀ ਜਾਵੇ ਝਾੜੀ ਜਾਵੇ ਝਾੜੀ ਜਾਵੇ। ਉਹ ਕਹਿੰਦੇ ਜਦੋਂ ਕਾਣੀ ਨਹੀਂ ਹੈਗਾ ਅੰਦਰ, ਜਦੋਂ ਤਾਤੀ ਨਹੀਂ ਹੈਗਾ। ਹੁਣ ਇਹ ਸ਼ਬਦ ਬੜਾ ਪ੍ਰਚਲਿਤ ਹੈ, ਆਪਾਂ ਕਹਿੰਦੇ ਕਿਸੇ ਬੰਦੇ ਬਾਰੇ ਆਪਾਂ ਕਹਿੰਦੇ ਜੀ ਇੱਥੇ ਤੇ ਕਾਣੀ ਨਹੀਂ ਹੈਗਾ। ਕਣ ਦਾ ਮਤਲਬ ਹੈ ਉਹ ਤੱਤ ਨਹੀਂ ਹੈਗਾ, ਬਾਹਰੋਂ ਉਹ ਫਸਲ ਵੇਖਣ ਨੂੰ ਬੜੀ ਚੰਗੀ ਹੈ ਪਰ ਅੰਦਰ ਦਾ ਉਹ ਤੱਤ ਜਿਹੜਾ ਹੈ ਉਹ ਮਰ ਚੁੱਕਾ ਹੈ। ਤੇ ਜੇ ਕਣ ਨਹੀਂ ਹੈਗਾ ਤੇ ਫਿਰ ਗਾਹ ਪਾਉਣ ਦਾ ਕੋਈ ਲਾਭ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਕਣ ਬਿਨ ਗਾਹ ਕੇ ਪਾਹੀ। ਤੇ ਮੈਂ ਅਰਜ਼ ਕਰਨ ਲੱਗਾ ਸੀ, ਸਤਿਗੁਰੂ ਨੇ ਬੜੀ ਕੀਮਤੀ ਉਦਾਹਰਨ ਦਿੱਤੀ, ਆਖਿਆ ਬੰਦਾ ਤਿਲਾਂ ਦੀ ਉਸ ਖੇਤੀ ਵਰਗਾ ਜਿਹੜਾ ਬਾਹਰੋਂ ਐਨ ਲੰਮਾ ਲੰਝਾ, ਬਾਹਰੋਂ ਐਨ ਚਮਕਾਲਾ ਤੇ ਅੰਦਰ ਕੋਈ ਕਣ ਨਹੀਂ ਹੈ, ਅੰਦਰ ਕੋਈ ਤੱਤ ਨਹੀਂ ਹੈ। ਹੁਣ ਅਜਿਹਾ ਬੰਦਾ ਬਾਹਰੋਂ ਸੁਚੇਤ ਹੈ, ਬਾਹਰੋਂ ਬੜਾ ਸਿਆਣਾ ਹੈ ਕਿਉਂਕਿ ਉਹਦੇ ਕੋਲ ਦੁਨੀਆਂ ਦੀ ਐਸੋ ਇਸ਼ਰਤ ਸ਼ੌਹਰਤ ਸਭ ਕੁਝ ਹੈ ਪਰ ਅੰਦਰ ਤੱਤ ਕੋਈ ਨਹੀਂ ਹੈਗਾ, ਅੰਦਰੋਂ ਮਰਿਆ ਹੋਇਆ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆਂ ਕਹੁ ਨਾਨਕ ਸੌ ਨਾ ਫਲੀਐ, ਫੁਲੀਐ ਬੱਪੜੇ ਭੀ ਤਨ ਵਿੱਚ ਸਵਾਹ। ਆਖਿਆ ਇਹ ਬੱਪੜੇ ਇਹ ਮੂਰਖ ਬਾਹਰੋਂ ਤੇ ਬੜੇ ਫਲੀ ਭੂਤ ਨੇ ਪਰ ਅੰਦਰ ਸਵਾਹ ਭਰੀ ਹੋਈ ਹੈ। ਹੋਰ ਬਚਨ ਪੜਾ, ਮ੍ਰਿਤਕ ਦੇ ਸਾਧ ਸੰਗ ਬਿਹੂਣਾ, ਜਿਹੜਾ ਗੁਰੂ ਤੋਂ ਸੱਖਣਾ ਹੈ ਉਹ ਮੁਰਦਾ ਹੈ, ਕਮਜ਼ੋਰ ਹੈ ਉਹ, ਮ੍ਰਿਤਕ ਦੇ ਉਹਦਾ ਸਰੀਰ ਮੁਰਦਾ ਹੈ। ਆਪਾਂ ਕਹਿੰਦੇ ਬੰਦਾ ਇੱਕੋ ਵਾਰ ਮਰਦਾ ਹੈ, ਬਾਣੀ ਕਹਿੰਦੀ ਨਹੀਂ ਬੰਦਾ ਪਲ ਪਲ ਤੇ ਮਰਦਾ ਹੈ। ਇੱਕ ਹੀ ਵਾਰਾਂ ਤੇ ਜੰਮਣਾ ਤੇ ਮਰਨਾ ਕੇਵਲ ਸਰੀਰ ਦਾ ਹੁੰਦਾ ਹੈ ਪਰ ਬੰਦੇ ਤੇ ਦਿਹਾੜੀ ਚ ਪਤਾ ਨਹੀਂ ਕਿੰਨੀ ਵਾਰ ਮਰਦੇ ਨੇ ਤੇ ਕਿੰਨੀ ਵਾਰ ਜੰਮਦੇ ਨੇ। ਵੇਖੋ ਸਾਡਾ ਸਰੀਰ ਇੱਕੋ ਵਾਰਾ ਮਰਨਾ ਹੈ ਪਰ ਉਦਾਂ ਬੰਦਾ ਕਿੰਨੀ ਵਾਰ ਮਰਦਾ ਹੈ ਇਹਦਾ ਕੋਈ ਅੰਤ? ਤੋ ਮਹਾਰਾਜ ਨੇ ਆਖਿਆ ਮ੍ਰਿਤਕ ਦੇ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਣਾ, ਖੀਣਾ ਖੀਣਾ ਮਤਲਬ ਕਮਜ਼ੋਰ, ਜਿਹੜੀ ਇੱਥੇ ਵੀ ਗੱਲ ਬਾਬੇ ਨੇ ਆਖੀ। ਆਖਿਆ ਜੰਮਣ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ ਕਿਉਂਕਿ ਸਾਧ ਸੰਗਤ ਦੇ ਨਾਲੋਂ ਵਿਛੜਿਆ ਹੋਇਆ ਹੈ, ਗੁਰੂ ਦੀ ਵਿਵੇਕ ਵਿਚਾਰ ਨਾਲੋਂ ਵਿਛੜਿਆ ਹੋਇਆ ਹੈ ਤੇ ਤਨ ਕੀ ਹੋਇਆ ਪਿਆ, ਖੀਣ ਹੋਇਆ ਪਿਆ, ਨਸ਼ਟ ਹੋਇਆ ਪਿਆ, ਕਮਜ਼ੋਰ ਹੋਇਆ ਪਿਆ। ਮ੍ਰਿਤਕ ਦੇ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਣਾ, ਅਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਬੜੀ ਕੀਮਤੀ ਉਦਾਹਰਨ ਹੈ। ਆਖਿਆ ਤਨ ਦੇ ਕੱਪੜੇ ਬੜੇ ਸੁੰਦਰ ਨੇ, ਅਨਕ ਬਸਤਰ ਸੁੰਦਰ ਪਹਿਰਾਇਆ, ਬੜਾ ਪਹਿਰਾਵਾ ਸੋਹਣਾ ਹੈ। ਬਾਬੇ ਨੇ ਆਖਿਆ ਪਰ ਹੈ ਪਤਾ ਤੂੰ ਕਿੱਦਾਂ ਦਾ? ਜਿਵੇਂ ਇੱਕ ਕਿਸਾਨ ਨੇ ਖੇਤ ਵਿੱਚ ਪੰਛੀਆਂ ਨੂੰ ਡਰਾਉਣ ਦੇ ਲਈ ਡਰਨਾ ਲਾਇਆ ਹੁੰਦਾ ਨਾ, ਉਹਨੂੰ ਐਂ ਘੜਾ ਜਿਹਾ ਉੱਤੇ ਪਾ ਕੇ ਤੇ ਸੋਹਣੇ ਉਹਨੂੰ ਕੱਪੜੇ ਪਾਏ ਹੁੰਦੇ ਨੇ, ਉਹ ਭੁਲੇਖਾ ਹੀ ਪਾਉਂਦਾ ਹੈ, ਉਹਦੇ ਪੱਲੇ ਕੁਝ ਨਹੀਂ ਹੁੰਦਾ, ਭੁਲੇਖਾ ਹੈ। ਤੇ ਤੂੰ ਵੀ ਡਰਨੇ ਦੀ ਨਿਆਈ ਹੈ, ਹੁਣ ਡਰਨਾ ਖੇਤ ਦੇ ਵਿੱਚ ਲੱਗਾ, ਪੰਛੀ ਐਵੇਂ ਡਰੀ ਜਾਂਦੇ ਨੇ, ਪੰਛੀ ਐਵੇਂ ਉਹਦਾ ਪ੍ਰਭਾਵ ਕਬੂਲ ਕੇ ਬੈਠੇ ਨੇ, ਪੱਲੇ ਕੁਝ ਵੀ ਨਹੀਂ ਹੈ। ਤੂੰ ਸਤਿਗੁਰ ਨੇ ਆਖਿਆ ਅਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਭਾਈ ਤਨ ਉੱਤੇ ਕੱਪੜੇ ਬੜੇ ਚੰਗੇ ਨੇ, ਬਾਹਰ ਦੀ ਬੱਲੇ ਬੱਲੇ ਬਹੁਤ ਹੈ ਪਰ ਹੈਗਾ ਤੂੰ ਕਿੱਦਾਂ ਇਹਦਾ ਹੈ? ਜਿਵੇਂ ਖੇਤ ਵਿੱਚ ਕਿਸਾਨ ਨੇ ਡਰਨਾ ਲਾਇਆ ਹੋਵੇ, ਇੱਕ ਡਰਾਵਾ ਦੇਣ ਲਈ ਪੰਛੀਆਂ ਨੂੰ ਜਿਹੜਾ ਬੰਦਾ ਬਣਾ ਕੇ ਲਾਇਆ ਜਾਂਦਾ ਉਹਨੂੰ ਡਰਨਾ ਕਹਿੰਦੇ ਨੇ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਸਗਲ ਸਰੀਰ ਆਵਤ ਸਭ ਕਾਮ, ਨਿਫਲ ਮਨੁੱਖ ਜਪੈ। ਜੇ ਉਹ ਨਿਫਲ ਹੈ, ਮਹਾਰਾਜ ਨੇ ਆਖਿਆ ਨਿਫਲ ਮਨੁੱਖ ਜਪੈ ਨਹੀਂ ਨਾਮ, ਜਿਹੜਾ ਰੱਬੀ ਨਾਮ ਨੂੰ ਜਪਦਾ ਨਹੀਂ ਉਹਦਾ ਜੀਵਨ ਨਿਫਲ ਹੋ ਜਾਂਦਾ। ਨਿਫਲੰਗ ਤਸ ਜਨਮਸਯ ਜਾਵਦ ਬ੍ਰਹਮਨਾ ਬਿੰਦਤੇ। ਮਹਾਰਾਜ ਨੇ ਆਖਿਆ ਨਿਫਲ ਹੈ ਤੇਰਾ ਜੀਵਨ, ਕਮਜ਼ੋਰ ਹੈ ਜੇ ਤੂੰ ਉਸ ਬ੍ਰਹਮ ਨੂੰ ਉਸ ਰੱਬ ਨੂੰ ਚੇਤੇ ਨਹੀਂ ਕਰਦਾ। ਅੱਛਾ ਹੁਣ ਇੱਥੇ ਇੱਕ ਖਿਆਲ ਹੋਰ ਕਰਿਓ, ਬੰਦੇ ਦਾ ਸਰੀਰ ਅਚਾਨਕ ਕਮਜ਼ੋਰ ਹੋਣ ਲੱਗ ਪਏ ਤੇ ਸਾਨੂੰ ਫਿਕਰ ਹੁੰਦਾ ਹੈ ਵੀ ਰੀਜ਼ਨ ਕੀ ਬਣ ਗਿਆ, ਵੀ ਚੰਗਾ ਭਲਾ ਸੀ ਮੈਂ, ਕੋਈ ਵੱਡਾ ਰੋਗ ਲੱਗ ਗਿਆ ਤੇ ਬੰਦਾ ਡਾਕਟਰ ਵੱਲ ਭੱਜੇਗਾ, ਆਖੇਗਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਦਿਨੋਂ ਦਿਨ, ਥੜਕਦਾ ਜਾਂਦਾ ਹੈ ਸਰੀਰ, ਕੰਬਣ ਲੱਗ ਪਿਆ। ਉਹ ਜਿਹੜੇ ਸ਼ੇਖ ਫਰੀਦ ਸਾਹਿਬ ਨੇ ਆਖਿਆ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਇਹ ਚੇਤਾ ਰੱਖੋ ਕਈ ਮੇਰੇ ਵਰਗੇ ਜਵਾਨ ਵੀ ਬੁੱਢੇ ਹੋ ਜਾਂਦੇ ਨੇ। ਇੱਕ ਤੇ ਬੁਢੇਪਾ ਹੈ ਜਿਹੜਾ ਹੁਣ ਸਾਰਿਆਂ ਤੇ ਆਉਣਾ, ਸਾਰਿਆਂ ਤੇ ਆਇਆ ਵੀ ਹੈ,
ਉਦੋਂ ਵੀ ਦੇਹ ਕੰਬਦੀ ਹੈ ਬੰਦੇ ਦੀ, ਸਰੀਰ ਉਦੋਂ ਵੀ ਕੰਬਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਰੀਰ 'ਚੋਂ ਤਾਕਤ ਨਹੀਂ ਰਹਿੰਦੀ। ਸ਼ੇਖ ਫਰੀਦ ਸਾਹਿਬ ਨੇ ਕਿਹਾ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇਹ, ਆਖਿਆ ਸ਼ੇਖ ਫਰੀਦ ਬੁੱਢਾ ਹੋ ਗਿਆ ਅਤੇ ਦੇਹ ਕੰਬਣ ਲੱਗ ਪਈ। ਹੁਣ ਦੇਹ ਕਿਵੇਂ ਕੰਬਦੀ ਹੈ? ਸੱਚ ਦੇ ਰਾਹ 'ਤੇ ਚੱਲਦਿਆਂ ਦੇਹ ਕੰਬਦੀ ਹੈ, ਝੂਠ ਦੇ ਰਾਹ ਉੱਤੇ ਚੱਲਦਿਆਂ ਦੇਹ ਕਦੀ ਵੀ ਕੰਬਦੀ ਨਹੀਂ ਹੈ। ਹਲਾਲ ਦਾ ਰਿਜ਼ਕ ਖਾਂਦਿਆਂ ਦੇਹ ਕੰਬਣ ਲੱਗ ਪੈਂਦੀ ਹੈ, ਹਰਾਮ ਦਾ ਖਾਂਦਿਆਂ ਕਦੀ ਵੀ ਕੰਬਦੀ ਨਹੀਂ ਹੈ। ਬੁੱਢਾ ਹੋ ਗਿਆ ਨਾ, ਇਹਨੂੰ ਕਹਿੰਦੇ ਨੇ ਅਸਲੀ ਬੁਢੇਪਾ, ਅਸਲੀ ਕਮਜ਼ੋਰੀ। ਸਮਝ ਗਏ ਬੇਨਤੀ ਨੂੰ? ਅਸਲੀ ਕਮ ਵੇਖੋ, ਜਦੋਂ ਬੰਦਾ ਬੁੱਢਾ ਹੁੰਦਾ ਹੈ, ਆਪਾਂ ਆਮ ਕਹਿੰਦੇ, ਹੁਣ ਉਹਦੇ ਕੋਲ ਓਨਾ ਚੱਲਿਆ ਨਹੀਂ ਜਾਂਦਾ, ਅਤੇ ਇੱਕ ਬੰਦਾ ਬਿਲਕੁਲ ਜਵਾਨ ਹੈ, ਪਰ ਜੇ ਉਹਦੇ ਕੋਲ ਵੀ ਨਹੀਂ ਚੱਲਿਆ ਜਾ ਰਿਹਾ ਤਾਂ ਆਪਾਂ ਉਹਨੂੰ ਵੀ ਕੀ ਕਹਾਂਗੇ? ਵੀ ਬੁੱਢਾ ਹੀ ਹੈ। ਜੇ ਉਹਦੇ ਕੋਲ ਵੀ ਨਹੀਂ ਚੱਲਿਆ ਜਾ ਰਿਹਾ, ਉਹ ਵੀ ਬੁੱਢਾ ਹੈ। ਅਤੇ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰੀਕੇ ਨਾਲ, ਜੇ ਗੁਰੂ ਦੇ ਪਾਥ ਉੱਤੇ, ਗੁਰੂ ਦੇ ਦੱਸੇ ਹੋਏ ਰਾਹ ਉੱਤੇ ਨਹੀਂ ਨਾ ਚੱਲਿਆ ਜਾਂਦਾ ਤਾਂ ਚੇਤਾ ਰੱਖ, ਤੂੰ ਵੀ ਕੀ ਹੈ? ਬੁੱਢਾ ਹੀ ਹੈ, ਤੇਰਾ ਤਨ ਕਮਜ਼ੋਰ ਹੋ ਗਿਆ ਭਾਈ। ਤੋ ਤਨ ਕਮਜ਼ੋਰ ਹੁੰਦਾ ਹੈ, ਤਨ ਕਮਜ਼ੋਰੀ ਵਿੱਚ ਆ ਗਿਆ ਜਦੋਂ ਮੈਂ ਸੱਚ ਦੇ ਰਾਹ ਨੂੰ ਛੱਡ ਕੇ ਝੂਠ ਦਾ ਰਾਹ ਚੁਣ ਲਿਆ, ਤਨ ਕਮਜ਼ੋਰੀ ਵਿੱਚ ਆ ਗਿਆ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਸਗਲ ਸਰੀਰ ਆਵਤ ਸਭ ਕਾਮ, ਨਿਫਲ ਮਨੁੱਖ ਜਪੈ ਨਹੀਂ ਨਾਮ, ਨਿਫਲੰਗ ਤਸ ਜਨਮਸੇ ਜਾਵਤ ਬ੍ਰਾਹਮਣਾ ਬਿੰਦ ਤੇ। ਉਹਦਾ ਜਨਮ ਨਿਫਲ ਹੈ ਜਿੰਨਾ ਚਿਰ ਤੱਕ ਬੰਦਾ ਬ੍ਰਹਮ ਨੂੰ, ਰੱਬ ਨੂੰ ਚੇਤੇ ਨਹੀਂ ਕਰਦਾ। ਤੋ ਮੈਂ ਜਿਹੜੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸੀ ਵੀ ਸਰੀਰ ਕਮਜ਼ੋਰ ਹੋਵੇ ਅਚਾਨਕ ਬੰਦੇ ਦਾ, ਤੇ ਬੰਦਾ ਡਾਕਟਰ ਤਾਂ ਹੀ ਪਹੁੰਚ ਕਰਦਾ ਏ, ਪਰ ਕਿਸੇ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਵੇ ਤੇ ਆਲੇ ਦੁਆਲੇ ਵਾਲੇ ਕਹਿਣ ਉਹ ਤੇਰਾ ਸਰੀਰ ਕਮਜ਼ੋਰ ਹੁੰਦਾ ਜਾਂਦਾ, ਤੇ ਉਹ ਆਖੇ ਨਹੀਂ ਨਹੀਂ ਵੈਸੇ ਹੀ ਹੈ, ਵੈਸੇ ਹੀ ਹੈ, ਤੇ ਇੱਕ ਦਿਨ ਪਤਾ ਲੱਗੇ ਵੀ ਹੁਣ ਮਰ ਗਿਆ। ਹੁਣ ਮਹਾਰਾਜ ਦੇ ਰੱਬ ਦੇ ਭਗਤ ਜਿਹੜੇ ਨੇ ਉਹ ਵੀ ਕਹਿੰਦੇ ਨੇ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ, ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਵੀ ਅਸੀਂ ਮਨੁੱਖਤਾ ਦੇ ਉਸ ਪੱਧਰ ਤੋਂ ਡਿੱਗਦੇ ਜਾਂਦੇ ਹਾਂ, ਡਿੱਗਦੇ ਜਾਂਦੇ ਹਾਂ। ਤੋ ਉਹ ਜੋਦੜੀ ਕਰਦੇ ਨੇ ਵੀ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੈ ਗੁਰ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਤੋ ਮਹਾਰਾਜ ਨੇ ਅੱਜ ਵੀ ਇੱਥੇ ਬਖਸ਼ਿਸ਼ ਕੀਤੀ, ਖੋਜਤ ਸੰਤ ਫਿਰੈ, ਸੰਤ ਖੋਜਦੇ ਫਿਰਦੇ ਨੇ, ਕਿਉਂਕਿ ਜਿਵੇਂ ਕੋਈ ਵੈਦ ਨੂੰ ਲੱਭਦਾ ਫਿਰਦਾ ਹੈ ਨਾ ਵੀ ਮੈਂ ਕਮਜ਼ੋਰ ਹੁੰਦਾ ਜਾਂਦਾ, ਆਖਿਆ ਤੇਰੇ ਸੰਤ ਤੇਰੇ ਪਿਆਰੇ ਤੈਨੂੰ ਲੱਭਦੇ ਫਿਰਦੇ ਨੇ। ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ, ਤਣ ਤਾਣ ਤਾਣ ਦਾ ਮਤਲਬ ਹੁੰਦਾ ਬਲ, ਤਨ ਖੀਨ ਭਇਆ, ਹੁਣ ਬਲ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ, ਥਾਕੇ ਨੈਣ ਸ਼ਰਵਣ ਸੁਣ, ਥਾਕੇ ਥਾਕੀ ਸੁੰਦਰ ਕਾਇਆ, ਅੱਖਾਂ ਜਿਹੜੀਆਂ ਨੇ ਗੁਰੂ ਸਾਹਿਬ ਤੁਹਾਡੇ ਦਿਦਾਰੇ ਨਹੀਂ ਕਰਦੀਆਂ, ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਥਾਕੇ ਨੈਣ ਸ਼ਰਵਣ ਸੁਣ, ਥਾਕੇ ਥਾਕੀ ਸੁੰਦਰ ਕਾਇਆ, ਕਾਇਆ ਥੱਕ ਚੁੱਕੀ ਹੈ, ਕਮਜ਼ੋਰ ਹੋ ਚੁੱਕੀ ਹੈ, ਇਹ ਤੁਹਾਡੇ ਰਾਹ ਉੱਤੇ ਚੱਲਦੀ ਨਹੀਂ, ਇਹਨੂੰ ਕਹਿੰਦੇ ਨੇ ਥੱਕਣਾ, ਕਮਜ਼ੋਰ ਹੋਣਾ। ਤਾਣ ਤਨ ਖੀਨ ਭਇਆ, ਖੀਨ ਦਾ ਅਰਥ ਹੈ ਕਮਜ਼ੋਰ ਹੋ ਗਿਆ, ਬਿਨ ਮਿਲਤ ਪਿਆਰੇ ਰਾਮ, ਹੇ ਰੱਬ ਜੀ ਤੇਰੇ ਮਿਲਾਪ ਤੋਂ ਬਿਨਾਂ ਮੇਰੀ ਜ਼ਿੰਦਗੀ ਦੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਹੈ, ਪ੍ਰਭ ਮਿਲੋ ਪਿਆਰੇ, ਅਤੇ ਮੈਂ ਤੇਰੇ ਅੱਗੇ ਅਰਦਾਸ ਕਰਦਾ ਵੀ ਮੈਨੂੰ ਮਿਲ ਤਾਂ ਕਿ ਮੇਰੇ ਸਰੀਰ ਵਿੱਚ ਫਿਰ ਤਾਕਤ ਆ ਜਾਵੇ। ਪ੍ਰਭ ਮਿਲੋ ਪਿਆਰੇ ਮਾਇਆ ਧਾਰੇ, ਮਾਇਆ ਦਾ ਅਰਥ ਹੁੰਦਾ ਜੀ ਕਿਰਪਾ, ਆਪਣੀ ਮਾਇਆ ਕਰ, ਕਿਰਪਾ ਕਰ, ਕਰ ਦਇਆ ਮੇਰੇ ਉੱਤੇ ਦਇਆ ਕਰ, ਲੜ ਲਾਏ ਲੀਜੀਐ, ਮੈਨੂੰ ਆਪਣੇ ਲੜ ਨਾਲ ਲਾ ਲਾ, ਪੱਲੇ ਨਾਲ ਲਾ ਲਾ, ਦੇ ਨਾਮ ਆਪਣਾ, ਕੀ ਕਰ ਆਪਣਾ ਨਾਮ ਦੇ, ਦੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ਼ ਪੇਖੇ ਜੀਜੀਐ, ਮੈਂ ਤੇਰੇ ਦਰਸ਼ਨਾਂ ਨੂੰ ਪੇਖ ਕੇ ਜਿਉਣਾ ਹਾਂ, ਮੈਨੂੰ ਆਪਣਾ ਨਾਮ ਦੇ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ। ਬਿਨ ਅਗਲਾ ਬਚਨ ਹੈ, ਸਮਰੱਥ ਪੂਰਨ ਸਦਾ ਨਿਹਚਲ, ਹੇ ਵਾਹਿਗੁਰੂ ਤੂੰ ਸਮਰੱਥ ਹੈ, ਪੂਰਾ ਹੈ, ਸਦਾ ਥਿਰ ਰਹਿਣ ਵਾਲਾ ਹੈ, ਊਚ ਅਗਾਮੇ ਅਪਾਰੇ, ਤੂੰ ਉੱਚਾ ਹੈ, ਅਗਾਮੇ ਪਹੁੰਚ ਤੋਂ ਪਰੇ ਹੈ, ਅਪਾਰ ਹੈ, ਬਿਨਵੰਤ ਨਾਨਕ ਧਾਰ ਕਿਰਪਾ, ਨਾਨਕ ਬੇਨਤੀ ਕਰਦਾ ਹੈ ਵੀ ਮੇਰੇ ਉੱਤੇ ਕਿਰਪਾ ਕਰ,
ਮਿਲੋ ਪ੍ਰਾਨ ਆਧਾਰੇ, ਮੈਨੂੰ ਤੇਰਾ ਮਿਲਾਪ ਹੋ ਜਾਵੇ ਪ੍ਰਾਣਾ ਦੇ ਆਸਰੇ ਵਾਹਿਗੁਰੂ। ਅਗਲਾ ਬੋਲ ਹੁਣ ਮਿਲਾਪ ਚਾਹੀਦਾ ਹੈ ਤੇ ਇਹਦੇ ਲਈ ਹੁਣ ਜਿਹੜੇ ਰਾਹ ਦੱਸੇ ਗਏ ਆਖਿਆ ਸਾਰੇ ਕਰਕੇ ਵੇਖ ਲਏ। ਹੁਣ ਦੁਨੀਆਂ ਰਾਹ ਕੀ ਦੱਸਦੀ ਹੈ ਰੱਬ ਦੇ ਮਿਲਾਪ ਲਈ? ਕੋਈ ਕਵੇਗਾ ਤੁਸੀਂ ਭੋਰੇ 'ਚ ਬਹਿ ਜਾਓ, ਕੋਈ ਕਵੇਗਾ ਕੋਈ ਜਪ ਕਰ ਲਾ, ਕੋਈ ਕਵੇਗਾ ਕੋਈ ਤਪ ਕਰ ਲਾ, ਇੱਦਾਂ ਦੇ ਰਾਹ ਹੀ ਹੁੰਦੇ ਨੇ ਨਾ ਸਾਰੇ। ਪਰ ਗੁਰਮਤ ਦਾ ਰਾਹ ਇਹ ਨਹੀਂ ਹੈ। ਸਿੱਖੀ ਨੇ ਸਾਨੂੰ ਇਹਨਾਂ ਰਾਹਾਂ ਦੇ ਵਿੱਚ ਨਾ ਪਾਇਆ ਹੈ ਅਤੇ ਨਾ ਉਲਝਾਇਆ ਹੈ। ਗੁਰੂ ਸਾਹਿਬ ਨੇ, ਗੁਰੂ ਬਾਬੇ ਨੇ ਨਾ ਪਹਿਲਾਂ ਤਾਂ ਸਾਨੂੰ ਜਪਜੀ ਸਾਹਿਬ ਦੇ ਵਿੱਚ ਹੀ ਉਹ ਗੱਲਾਂ ਸਪਸ਼ਟ ਕਰ ਦਿੱਤੀਆਂ ਵੀ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ। ਹੁਣ ਇਸ ਕਰਕੇ ਸਾਡੇ ਲਈ ਉਹ ਰਾਹ 'ਤੇ ਆਏ ਕੋਈ ਨਹੀਂ। ਅਤੇ ਇੱਥੇ ਮਹਾਰਾਜ ਨੇ ਸਾਨੂੰ ਸਮਝਾਉਣ ਲਈ ਆਖਿਆ ਵੀ ਰੱਬ ਜੀ ਤੇਰੇ ਦਰਸ਼ਨਾਂ ਲਈ ਮੈਂ ਕੀ ਕੀਤਾ, ਜਪ ਤਪ ਵਰਤ ਕੀਨੇ, ਮੈਂ ਜਪ ਕੀਤੇ ਤਪ ਕੀਤੇ ਵਰਤ ਰੱਖੇ। ਪੇਖਣ ਕੋ ਚਰਨਾ ਰਾਮ, ਤੇਰੇ ਚਰਨਾਂ ਨੂੰ ਪੇਖਣ ਦੇ ਲਈ, ਤੇਰੇ ਦਿਦਾਰਿਆਂ ਲਈ ਮੈਂ ਆਹ ਕੰਮ ਕੀਤੇ ਨੇ। ਤਪਤ ਨ ਕਤੈ ਬੁਝੈ ਬਿਨ ਸਵਾਮੀ ਸ਼ਰਨਾ ਰਾਮ, ਪਰ ਫਿਰ ਵੀ ਅੰਦਰ ਦੀ ਤਪਸ਼ ਬੁਝੀ ਨਹੀਂ। ਵੇਖੋ ਜੀ ਜਿਹੜਾ ਕਰਮ ਕਾਂਡ ਹੁੰਦਾ ਇਹਨਾਂ, ਇਹ ਕਦੀ ਵੀ ਬੰਦੇ ਦੇ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਲਿਆ ਸਕਦਾ। ਕਰਮਕਾਂਡੀ ਬੰਦਾ ਜਿਹੜਾ ਹੁੰਦਾ ਨਾ, ਉਹ ਕਦੀ ਵੀ ਆਪਣੇ ਜੀਵਨ ਨੂੰ ਕਰਮਕਾਂਡਾਂ ਨਾਲ ਜੀਵਨ ਬਦਲਿਆ ਨਹੀਂ ਜਾਂਦਾ। ਜੀਵਨ ਬਦਲਿਆ ਜਾਂਦਾ ਹੈ ਗੁਰੂ ਦੇ ਅੱਛਾ ਹਨੇਰਾ ਹੋਵੇ, ਆਪਾਂ ਸੌਖਾ ਸਮਝ ਲਈਏ, ਹਨੇਰਾ ਹੋਵੇ ਕਿਤੇ ਵੀ, ਕੀ ਉੱਥੇ ਨਾਰੀਅਲ ਰੱਖਿਆ ਹਨੇਰਾ ਦੂਰ ਹੋ ਜਾਊਗਾ? ਬੜੀ ਕੋਮਨ ਸੈਂਸ ਦੀ ਗੱਲ ਹੈ, ਬੰਦਾ ਹਨੇਰੇ ਕਮਰੇ 'ਚ ਹੋਵੇ ਅਤੇ ਕੋਈ ਬੰਦਾ ਨਾਰੀਅਲ ਰੱਖੇ, ਦੂਜਾ ਇੱਕ ਸਿਆਣਾ ਬੰਦਾ ਹੋਰ ਆਖੇ ਆਖੇ ਨਾ ਉਹ ਆਖੇ ਨਾਰੀਅਲ ਨਾ ਰੱਖੋ ਇੱਥੇ, ਲਿਆਣ ਕੇ ਨਾ ਤੁਸੀਂ ਫਲਾਨੇ ਫਲਾਨੇ ਤੀਰਥ ਉਤੋਂ ਪਾਣੀ ਦੀ ਬਾਲਟੀ ਰੱਖੋ, ਜਲ ਰੱਖੋ, ਉਹ ਵੀ ਲਿਆਣ ਕੇ ਰੱਖ ਲਿਆ। ਇੱਕ ਸਿਆਣਾ ਹੋਰ ਆਇਆ, ਉਹ ਕਹਿੰਦਾ ਇੱਦਾਂ ਕਰੋ ਇੱਥੇ ਅਗਰਬੱਤੀਆਂ ਲਾਓ, ਉਹਨੇ ਉੱਥੇ ਅਗਰਬੱਤੀ ਵੀ ਲਾ ਦਿੱਤੀ, ਬੜੀ ਮਿਹਨਤ ਹੈ। ਇੱਕ ਕਹਿੰਦਾ ਇੱਦਾਂ ਕਰੋ ਇੱਥੋਂ 500 ਮੀਲ ਦੂਰ ਤੁਰ ਕੇ ਜਾਓ ਅਤੇ ਉੱਥੋਂ ਜਾ ਕੇ ਜਲ ਭਰਾ ਕੇ ਤੁਰ ਕੇ ਤੁਰੇ ਆਓ ਅਤੇ ਫਿਰ ਇੱਥੇ ਲਿਆਣ ਕੇ ਰੱਖੋ, ਫਿਰ ਸ਼ਾਇਦ ਹਨੇਰਾ ਦੂਰ ਹੋ ਜਾਵੇ। ਇਹ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਹਾਲਾਤ, ਅਸੀਂ ਇੱਦਾਂ ਹੀ ਕਰਦੇ ਹਾਂ। ਇੱਕ ਕਹਿੰਦਾ ਐਂ ਕਰੋ ਵੀ ਇੱਥੇ ਧਾਰਮਿਕ ਗ੍ਰੰਥਾਂ ਦੇ ਪਾਠ ਕਰੋ, ਫਿਰ ਵੀ ਹਨੇਰਾ ਦੂਰ ਨਹੀਂ ਹੋਵੇਗਾ। ਉਹਦਾ ਇੱਕ ਮੰਤਰ ਹੈ ਨਾ ਹਨੇਰਾ ਦੂਰ ਕਰਨ ਦਾ। ਕੋਈ ਆਖੇਗਾ ਫਲਾਨੇ ਡਾਕਟਰ ਨੂੰ ਨਾ ਸੱਦੀਏ, ਉਹਨੂੰ ਉਹਨੇ ਇੱਥੇ ਹਨੇਰਾ ਦੂਰ ਕਰੇ, ਉਹ ਵੀ ਨਹੀਂ ਹੋਏਗਾ। ਹੁਣ ਕੋਈ ਇੱਕ ਸਿਆਣਾ ਬੰਦਾ ਆਇਆ, ਉਹਨੇ ਕੋਈ ਬਹੁਤਾ ਧਾਰਮਿਕ ਗ੍ਰੰਥਾਂ ਦੇ ਪਾਠ ਨਹੀਂ ਸੀ, ਪੂਜਾ ਨਹੀਂ ਸੀ ਕੀਤੀ, ਬਹੁਤਾ ਕਰਮਕਾਂਡੀ ਨਹੀਂ ਸੀ, ਉਹਨੇ ਆਖਿਆ ਮੂਰਖੋ ਹਨੇਰਾ ਦੂਰ ਕਰਨਾ ਹੈ ਅਤੇ ਆ ਲਓ ਇੱਕ ਦੀਵਾ ਜਗਾ ਦਿੱਤਾ ਅਤੇ ਸਾਰਾ ਹਨੇਰਾ ਉੱਥੋਂ ਦੂਰ ਹੋ ਗਿਆ। ਉਹ ਕਹਿੰਦੇ ਇੰਨਾ ਕਾਹਦਾ, ਕੋਈ ਕਹਿੰਦਾ ਸੀ ਪੁੱਠੇ ਲਟਕ ਜਾਓ ਹਨੇਰਾ ਦੂਰ ਕਰਨ ਵਾਸਤੇ, ਕੋਈ ਕਹਿੰਦਾ ਸੀ ਇੱਦਾਂ ਕਰ ਲਓ ਉੱਦਾਂ ਕਰ ਲਓ ਹਨੇਰਾ। ਹੁਣ ਅੰਦਰ ਮੇਰੇ ਹਨੇਰਾ ਹੈ, ਆਪਾਂ ਇਹਨੂੰ ਇੱਦਾਂ ਸਮਝੀਏ, ਅੰਦਰ ਮੇਰੇ ਬੇਸਮਝੀ ਹੈ, ਅਗਿਆਨਤਾ ਹੈ, ਤੇ ਗੁਰੂ ਦਾ ਸ਼ਬਦ ਦੀਪਕ ਹੈ ਜਿਹਨੇ ਮੇਰੇ ਅੰਦਰ ਜਾ ਕੇ ਕੀ ਕਰਨਾ, ਚਾਨਣ ਕਰਨਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰੰਦਾਰ। ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਜਾ ਕੇ ਚਾਨਣ ਕਰਨਾ, ਤੇ ਮੈਂ ਜੇ ਸਿਆਣਾ ਹੋਵਾਂ, ਜੇ ਮੇਰੇ ਪੱਲੇ ਸਮਝ ਹੋਵੇ ਤੇ ਮੇਰਾ ਤੇ ਗੁਰੂ ਤੋਂ ਸੋਝੀ ਲੈ ਕੇ ਆਪਣੇ ਅੰਦਰ ਨੂੰ, ਹੁਣ ਜਦੋਂ ਚਾਨਣ ਹੋ ਜਾਂਦਾ ਫਿਰ ਸਾਰੀਆਂ ਚੀਜ਼ਾਂ ਪ੍ਰਤੱਖ ਦਿਸਣ ਲੱਗ ਪੈਂਦੀਆਂ ਵੀ ਠੋਕਰਾਂ ਕਿਉਂ ਲੱਗਦੀਆਂ ਸੀ। ਜਿੱਦਣ ਸਾਡੇ ਅੰਦਰ ਚਾਨਣ ਹੋ ਗਿਆ ਨਾ ਜੀ, ਉਦਣ ਤੁਹਾਨੂੰ ਤੁਹਾਡੇ ਹਰ ਦੁੱਖ ਦਾ ਹੱਲ ਲੱਭ ਜਾਵੇਗਾ, ਕਿਉਂਕਿ ਚਾਨਣ ਹੈ। ਤੁਹਾਨੂੰ ਦੇਹ ਪੈਣਾ ਵੀ ਕਾਹਤੋਂ ਮੈਨੂੰ ਇਹ ਦੁੱਖ ਲੱਗਾ। ਅਜੇ ਸਾਡੀ ਮੁਸ਼ਕਲ ਇਹ ਹੈ ਵੀ ਅਸੀਂ ਹਨੇਰੇ ਨੂੰ ਭਜਾਉਣ ਦੇ ਡੰਡਿਆਂ ਨਾਲ ਕਦੀ ਹਨੇਰਾ ਨਹੀਂ ਭਜਾਇਆ ਜਾਂਦਾ, ਤੋਪਾਂ ਤੇ ਬੰਬਾਂ ਨਾਲ ਕਦੀ ਹਨੇਰਾ ਭਜਾਇਆ ਨਹੀਂ ਜਾਂਦਾ। ਜਿੰਨਾ ਅਸੀਂ ਧਰਮ ਦੇ ਨਾਂ ਤੇ ਕਰਮ ਕਾਂਡ ਤੇ ਪਖੰਡ ਕਰਦੇ ਹਾਂ, ਇਹ ਮਨ ਨੂੰ ਉਦਾਂ ਹੀ ਹੈ ਵੀ ਕੋਈ ਹਨੇਰੇ ਨੂੰ ਭਜਾਉਣ ਲਈ ਪਰਾਂ ਕਹਿੰਦਾ ਪਰਾਂ ਹੋ ਜਾ, ਮੈਂ ਤੋਪ ਲੈ ਕੇ ਆਇਆ, ਕੋਈ ਕਹਿੰਦਾ ਮੈਂ ਬੰਬ ਲੈ ਕੇ ਆਇਆ, ਕੋਈ ਕਹਿੰਦਾ ਮੈਂ ਪਿਸਤੌਲ ਲੈ ਕੇ ਆਇਆ, ਵੇਖੀ ਬਣਦਾ ਕੀ ਹਨੇਰੇ ਦਾ। ਇੱਦਾਂ ਨਹੀਂ ਹੋਣਾ, ਹਨੇਰਾ ਇੱਦਾਂ ਨਹੀਂ ਭੱਜਣਾ। ਤੋ ਆਲੇ ਦੁਆਲੇ ਵਿੱਚ ਹੈ ਮੁਸ਼ਕਲ ਇਹੋ ਹੀ ਹੈ,
ਜਿੰਨੇ ਤੁਸੀਂ ਦੇਹਧਾਰੀ ਬਾਬਿਆਂ ਪਖੰਡੀਆਂ ਦੇ ਕੋਲ ਚਲੇ ਜਾਓ, ਉਹ ਕਹਿੰਦੇ ਅਸੀਂ ਹਨੇਰਾ ਦੂਰ ਕਰਾਂਗੇ, ਇੱਦਾਂ ਕਰ, ਆਹ ਕੰਮ ਕਰ ਲਾ, ਉਹ ਕਰ ਲਾ, ਉਹ ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਦਾ ਸ਼ਬਦ ਦੀਪਕ ਹੈ ਜਿਹੜਾ ਸਾਡੇ ਅੰਦਰ ਚਾਨਣ ਕਰੇਗਾ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਣਾ, ਜਦੋਂ ਚਾਨਣ ਹੋ ਗਿਆ ਤੁਹਾਨੂੰ ਪਤਾ ਲੱਗ ਜਾਣਾ। ਹੋਰ ਪੜ੍ਹ ਲਓ ਬਚਨ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਮੈਂ ਕੀ ਕਰ ਰਿਹਾ ਤੈਨੂੰ ਲੱਭਣ ਦੇ ਲਈ, ਮੈਂ ਜਪ ਰੱਖ ਰਿਹਾ, ਤਪ ਕਰ ਰਿਹਾ, ਵਰਤ ਰੱਖ ਰਿਹਾ, ਜਪ

ਕਦੀ ਵੀ ਤਪਸ਼ ਨਹੀਂ ਬੁੱਝ ਸਕਦੀ। ਅੱਗ ਬਲਦੀ ਹੋਵੇ ਨਾ ਸਾਧ ਸੰਗਤ, ਤੇ ਉਹਨੂੰ ਬੁਝਾਉਣ ਦਾ ਇੱਕੋ ਹੀ ਤਰੀਕਾ ਹੈ ਵੀ ਉਹਤੇ ਪਾਣੀ ਪਾਉਣਾ ਪੈਣਾ ਠੰਡਾ। ਤੁਸੀਂ ਅੱਗ ਦੇ ਕੰਢੇ ਕੋਈ ਮੰਤਰ ਉਚਾਰਨ ਕਰ ਲਓ ਤੇ ਅੱਗ ਨੇ ਆਪਣੇ ਸੁਭਾਅ ਨੂੰ ਬਦਲਣਾ ਨਹੀਂ ਹੈ। ਹੁਣ ਸਾਡੇ ਅੰਦਰ ਅੱਗਾਂ ਲੱਗੀਆਂ ਹੋਈਆਂ, ਅੱਗਾਂ, ਇਸ ਅੱਗ ਨੂੰ ਕੇਵਲ ਗੁਰੂ ਦਾ ਸ਼ੀਤਲ ਸ਼ਬਦ ਹੀ ਠੰਡਿਆਂ ਕਰ ਸਕਦਾ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਉਹ ਜਿਹੜੀ ਅੰਦਰ ਦੀ ਤਪਸ਼ ਹੈ ਨਾ, ਜਿਹਨੂੰ ਆਖਿਆ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ, ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਵੇ, ਜਿੱਥੇ ਬਾਣੀ ਆ ਗਈ ਉੱਥੇ ਸਾਰਾ ਕੁਝ ਨਹੀਂ ਹੋਣਾ, ਤੇ ਜਿੱਥੋਂ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਤੇ ਬਾਬੇ ਨੇ ਆਖਿਆ ਬਹੁਤਾ ਬੋਲਣ। ਅੱਛਾ, ਜੇ ਤੁਸੀਂ ਬਾਣੀ ਦਾ ਆਸਰਾ ਹੀ ਨਹੀਂ ਲੈ ਰਹੇ ਤੇ ਇੱਧਰ ਉੱਧਰ ਦੀਆਂ ਟਵਲੀਆਂ ਮਾਰੀ ਜਾ ਰਹੇ ਜੋ ਵੀ ਇੱਦਾਂ ਕਰ ਲਓ ਇੱਦਾਂ ਕਰ ਲਓ, ਬਾਬੇ ਨੇ ਆਖਿਆ ਚੱਖਾ ਹੀ ਹੈ, ਇਹਦਾ ਕੋਈ ਲਾਭ ਤੇ ਹੈਗਾ ਨਹੀਂ। ਤੋ ਮਹਾਰਾਜ ਨੇ ਵੀ ਇੱਥੇ ਆਖਿਆ,

0: ਸ਼ਰਨਾ ਰਾਮ, ਜਿੰਨਾ ਚਿਰ ਮੈਂ ਗੁਰੂ ਦੇ ਅੱਗੇ ਆਪਣਾ ਆਪਾ ਸਮਰਪਿਤ ਨਹੀਂ ਕਰਦਾ, ਉਹਨਾਂ ਚਿਰ ਅੰਦਰ ਦੀ ਤਪਸ਼ ਬੁਝੇਗੀ ਨਹੀਂ। ਪ੍ਰਭ ਸ਼ਰਨ ਤੇਰੀ ਕਾਟ ਬੇਰੀ, ਬੇਰੀ ਦਾ ਅਰਥ ਹੈ ਬੇੜੀ। ਆਖਿਆ ਮਹਾਰਾਜ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੇਰੀ ਬੇੜੀ ਕੱਟ। ਇਹ ਬੇੜੀ ਆਪਾਂ ਆਪ ਹੀ ਕੱਟਣੀ ਹੈ, ਗੁਰੂ ਨੇ ਤੇ ਸਾਨੂੰ ਚਾਨਣ ਦੱਸਣਾ ਹੈ। ਗੁਰੂ ਨੇ ਹੁਣ ਕੋਈ ਬੰਦਾ ਹਨੇਰੇ ਚ ਠੋਕਰਾਂ ਖਾ ਰਿਹਾ ਹੋਵੇ ਤੇ ਕੋਈ ਬੰਦੇ ਆਪਾਂ ਆਖੀਏ ਵੇਖੋ ਯਾਰ ਸਾਡੀਆਂ ਠੋਕਰਾਂ ਵਾਲਾ ਕੰਮ ਹਟਾਓ, ਕੋਈ ਆਇਆ ਉਹਨੇ ਚਾਨਣ ਕੀਤਾ, ਤੁਹਾਨੂੰ ਪਤਾ ਲੱਗ ਗਿਆ ਵੀ ਆਹ ਚੀਜ਼ਾਂ ਨੇ, ਹੁਣ ਮੈਂ ਪਾਸੇ ਤੇ ਲੰਘ ਜਾ, ਆਪੇ ਹੀ ਠੋਕਰਾਂ ਕੱਟੀਆਂ ਗਈਆਂ। ਹੁਣ ਸਾਡੇ ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ ਨੇ, ਗੁਰੂ ਨੇ ਚਾਨਣ ਕੀਤਾ, ਉਹਨੇ ਵਿਖਾ ਦਿੱਤਾ, ਤੈਨੂੰ ਸੋਝੀ ਦੇ ਦਿੱਤੀ, ਬੇੜੀਆਂ ਕੱਟੀਆਂ ਗਈਆਂ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਪ੍ਰਭ ਸ਼ਰਨ ਤੇਰੀ ਕਾਟ ਬੇਰੀ, ਸੰਸਾਰ ਸਾਗਰ ਤਾਰੀਐ, ਮੈਨੂੰ ਸੰਸਾਰ ਰੂਪੀ ਸਾਗਰ ਤਾਰੋ। ਅਨਾਥ ਨਿਰਗੁਣ ਕਾਸ਼ ਨਾ ਜਾਨਾ, ਮੇਰਾ ਤੇ ਮਾਲਕ ਕੋਈ ਨਹੀਂ, ਅਨਾਥ ਹਾਂ ਮੈਂ, ਮੇਰੇ ਵਿੱਚ ਗੁਣ ਕੋਈ ਨਹੀਂ ਤੇ ਮੈਨੂੰ ਕੁਝ ਨਹੀਂ ਪਤਾ। ਪੰਡਿਤਾਂ ਨੂੰ ਬਹੁਤ ਕੁਝ ਪਤਾ, ਪੁਜਾਰੀਆਂ ਨੂੰ ਬਹੁਤ ਕੁਝ ਪਤਾ ਏ, ਪਰ ਮੈਨੂੰ ਤੇ ਕੁਝ ਵੀ ਨਹੀਂ ਪਤਾ ਮਹਾਰਾਜ। ਮੈਂ ਤੇ ਤੇਰੇ ਅੱਗੇ ਆਪਣਾ ਆਪਾ ਭੇਟ ਹੀ ਕਰ ਸਕਦਾ, ਮੈਨੂੰ ਕੋਈ ਇਨਫੋਰਮੇਸ਼ਨ ਨਹੀਂ, ਮੈਨੂੰ ਕੋਈ ਜਾਣਕਾਰੀ ਨਹੀਂ। ਮੈਂ ਮੁਕੰਮਲ ਰੂਪ ਵਿੱਚ ਤੇਰੇ ਅੱਗੇ ਕੀ ਕਰ ਦਿੱਤਾ ਹੈ, ਸਰੈਂਡਰ ਕਰ ਦਿੱਤਾ ਹੈ। ਅਨਾਥ ਨਿਰਗੁਣ ਕਸ਼ ਨਾ ਜਾਨਾ, ਮੇਰਾ ਗੁਣ ਅਵਗੁਣ ਨਾ ਵਿਚਾਰੀਐ। ਆਖਿਆ ਬਾਬਾ ਮੇਰੇ ਗੁਣ ਤੇ ਅਵਗੁਣ ਨੂੰ ਵਿਚਾਰੀ ਨਾ, ਦੋਵਾਂ ਚੀਜ਼ਾਂ ਦਾ ਮਾਣ ਮਾੜਾ ਹੁੰਦਾ। ਕਈ ਵਾਰ ਬੰਦੇ ਨੂੰ ਆਪਣੇ ਗੁਣ ਦਾ ਹੰਕਾਰ ਹੀ ਹੁੰਦਾ ਤੇ ਕਈ ਵਾਰ ਬੰਦਾ ਭਰਿਆ ਹੀ ਔਗਣਾਂ ਨਾਲ ਫਿਰਦਾ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਮੈਂ ਕੁਝ ਨਹੀਂ ਕਹਿਣਾ, ਮੇਰੇ ਵਿੱਚ ਗੁਣ ਕਿਹੜਾ ਹੈ, ਇਹਨਾਂ ਦੋਵਾਂ ਚੀਜ਼ਾਂ ਨੂੰ ਹੀ ਪਾਸੇ ਕਰ ਦੇ। ਮੇਰੇ ਗੁਣ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਬੱਚਾ ਅਪਰਾਧ ਕਰਦਾ ਨਾ ਤੇ ਮਾਂ ਭੁਲਾ ਜਾਂਦੀ ਆ, ਜੇ ਉਹ ਕੱਲਾ ਕੱਲਾ ਅਪਰਾਧ ਲਿਖਣ ਬਹਿ ਜਾਵੇ ਤੇ ਕਦੀ ਵੀ ਘਰ ਦਾ ਮਾਹੌਲ ਸੁਖਾਵਾਂ ਨਹੀਂ ਹੋ ਸਕਦਾ। ਤੋ ਮਹਾਰਾਜ ਨੇ ਆਖਿਆ ਮੈਂ ਤੇਰੀ ਸ਼ਰਨ ਵਿੱਚ ਆਇਆ, ਨਾਥ ਹਾਂ, ਨਿਰਗੁਣ ਆ, ਕੋਈ ਗੁਣ ਨਹੀਂ ਹੈਗਾ, ਨਿਰਗੁਣੇ ਆ ਰਹੇ ਗੁਣ ਨਹੀਂ ਕੋਈ। ਅਨਾਥ ਨਿਰਗੁਣ ਕਸ਼ ਨਾ ਜਾਨਾ, ਮੇਰਾ ਗੁਣ ਅਵਗੁਣ ਨਾ ਵਿਚਾਰੀਐ। ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਧਰਤੀ ਨੂੰ ਪਾਲਣ ਵਾਲੇ ਪਿਆਰੇ ਰੱਬ ਜੀ, ਨਾਨਕ ਚਾਤ੍ਰਿਕ ਹਰ ਬੂੰਦ ਮੰਗੈ। ਮੈਂ ਉਹ ਚਾਤ੍ਰਿਕ ਹਾਂ ਜਿਹੜਾ ਤੇਰੇ ਨਾਮ ਜਲ ਦੀ ਬੂੰਦ ਮੰਗਦਾ, ਮੈਂ ਉਹ ਬਬੀ ਹਾਂ। ਨਾਨਕ ਚਾਤ੍ਰਿਕ ਹਰ ਬੂੰਦ ਮੰਗੈ, ਜਪ ਜੀਵਾਂ ਹਰ ਚਰਨਾ। ਮੈਂ ਚਾਤ੍ਰਿਕ ਦੀ ਨਿਆਈ ਤੇਰੇ ਕੋਲੋਂ ਤੇਰੇ ਨਾਮ ਜਲ ਦੀ ਬੂੰਦ ਮੰਗਦਾ, ਜਿਹਦੇ ਨਾਲ ਮੈਨੂੰ ਜੀਵਨ ਮਿਲੇਗਾ, ਮੇਰੀ ਜਿਹੜੀ ਦੁਰਬਲਤਾ ਹੈ ਉਹ ਦੂਰ ਹੋਵੇਗੀ। ਤੋ ਸਤਿਗੁਰ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੇ ਦੋ ਬੰਦਾਂ ਦੀ ਵਿਚਾਰ, ਭੁੱਲਾ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਸਰਵਣ ਕਰਵਾਉਂਦੇ ਨੇ। ਆਪ ਜੀ ਜ਼ਰੂਰ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕੈਂਡ 'ਤੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹਫ਼ਤਾਵਾਰੀ ਦੀਵਾਨ ਸਜਾਏ ਜਾਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ, ਅਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਮਾਂ ਹੈ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਅਤੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਇਹ ਜਥਾ 20 ਤਰੀਕ ਤੱਕ ਆਪਣੇ ਪਾਸ ਹੈ, ਫਿਰ ਇਹਨਾਂ ਵਾਪਸ ਇੰਡੀਆ ਰਵਾਨਾ ਹੋ ਜਾਣਾ। ਆਪ ਸੰਗਤਾਂ ਦਾ ਧੰਨਵਾਦ ਜੋ ਰੋਜ਼ਾਨਾ ਹੀ ਹਾਜ਼ਰੀਆਂ ਭਰ ਕੇ ਜਥਿਆਂ ਦਾ ਮਾਣ ਸਨਮਾਨ ਕਰਦੇ ਹੋ ਔਰ ਅਗਾਂਹ ਵੀ ਕਰਦੇ ਰਹੋਗੇ। ਆਸੇ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਭਾਈ ਦਿਲਬਾਗ ਸਿੰਘ ਜੀ ਦੇ ਕੀਰਤਨ ਜਥੇ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਅਤੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹਫ਼ਤਾਵਾਰੀ ਦੀਵਾਨ ਸਜਾਏ ਜਾਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਸਿਮਰ ਬੇਨਤੀ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਔਰ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਸਹਿਯੋਗ ਦੇਣਾ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ 10 ਵਜੇ ਤੱਕ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चरण कमल स्यों लागी प्रीत, गोबिंद बसै नित चीत।

0: जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दीआं हाजरियां भर रहे। सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के रब्बी बाणी दे कीर्तन मेरे तों पहलां भाई दिलबाग सिंह जी लुधियाणे वालिआं दे जत्थे पासों सरवण कर रहे सी। बड़भागे हो गुरु घर दीआं हाजरियां भरदिआं गुरु शब्द दे नाल जुड़दे हो, सेवावां करदे हो, तो आओ साध संगत। समां है लड़ीवार चल रही गुरु ग्रंथ साहिब दी पावन बाणी दी कथा विचार दा। शब्द दी विचार नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द भगत कबीर साहब दी रसना तों उच्चारण कीता होया। गुरु ग्रंथ साहब सच्चे पातशाह जी दे अंक 331 दे उत्ते सुभायमान है। कबीर साहब ने पावन शब्द दी रहाओ वाली पंक्ति विच विचार अंकित कीते ने, अब मोह को राजा राम सहाई। आख्या है कि हुण वो जिहड़ा अकाल पुरख वाहिगुरु है उहदे लई शब्द वरत्या है राजा राम। राजा दा अर्थ प्रोफेसर साहब सिंह होणा ने कीता है, जिहड़ा वाहिगुरु प्रकाश रूप है हर थां दे उत्ते मौजूद है उहनूं राजा कहा जांदा। हर थां जिन्ने चानण करना है उहनूं राजा कहा जांदा। वैसे दुनियावी पद्धर उत्ते वी राजे हुंदे ने। राजिआं महाराजिआं दा दौर बीत चुकिया है, सुल्ताना दा दौर रहा है, बादशाहां दा दौर रहा है, पर सारे दौर लंघ गए। पर वाहिगुरु दी बादशाहत अज भी कायम है उस सच्चे परवदगार दी, जिहड़ी राजशाही है वो अज भी कायम है। दुनिया दे राज खत्म होए, बने बणदे ने ढहिंदे ने, तां ही ते भगत साहिबान दा यह अटल विश्वास गुरु ग्रंथ साहिब दे इन्हां शब्दां विच दर्ज है जदों कहिंदे ने, को हर समान नहीं राजा। रब दे तुल रब दे समान दुनिया दे विच कोई राजा नहीं है। हुण जिन्ने इस गल नूं अपनी जिंदगी दा आसरा बना लिया है उहनूं फिर दुनिया दे राजिआं दी मुथाजी कोई नहीं रहिंदी, तां ही उह वड्डे वड्डे संघर्ष कर जांदे ने। संघर्ष आम लोग भी करते ने, पर आम लोगों का संघर्ष जिहड़ा है बड़े राजां दे तख्ते पलट हुंदे ने। पर संघर्ष करके जदों वो ताकतां राज उत्ते बहिंदियां ने, ते फिर वह भी उदां दियां ही हो जांदियां ने, क्योंकि उन्हां दे हित जिवें मान लो भी चोरां दी टोली किसे नूं तख्त उत्तों ला दवे, भावें तख्त उत्ते बैठा बड़ा बंदा जिहड़ा है वो जालम होवे, पर जिस दिन वो चोरां दी टोली उस तख्त उत्ते आप बैठेगी वह भी जालम ही बनेगी, वह भी लोगों नूं लुटेगी। तुसीं दुनिया दे अज दे सनैरियो नूं जे समझो भी एक राजा तख्त उत्तों लहिंदा है जिहड़ा दूजा बहिंदा है, पहलां लोग उहनूं लाउंदे ने, फिर जिहनूं बहाउंदे ने फिर उहदे हत्थों भी दुखी हो जांदे ने। सो दुनिया के राजिआं विच कोई बहुता वड्डा अंतर फर्क नहीं है, क्योंकि ये राजे अज जदों आपां किसी भी सियासत की गल करते, मेरा किसी खास पार्टी नाल कोई संबंध नहीं है, पर मैं ये ਆਮ ਆਪਾਂ ਸਾਰੇ ਜਾਣੇ ਵੈਸੇ ਦੁਨੀਆਂ ਦੇ ਵਿੱਚ ਇਹ ਗੱਲ ਵੇਖਦੇ ਹਾਂ ਵੀ ਜਿਨ੍ਹਾਂ ਨੂੰ ਲੋਕਾਂ ਨੇ ਇਹ ਕਹਿ ਕੇ ਚੁਣਿਆ ਹੋਵੇ ਵੀ ਇਹ ਬਦਲਾਅ ਲਿਆਵੇਗਾ, ਇਹ ਚੇਂਜ ਲਿਆਵੇਗਾ, ਜਦੋਂ ਉਹਨਾਂ ਤਖਤਾਂ ਉੱਤੇ ਜਾ ਕੇ ਉਹ ਵੀ ਵਿਰਾਜਮਾਨ ਹੋ ਜਾਂਦੇ ਨੇ, ਉਹ ਵੀ ਉਦਾਂ ਦੇ ਹੁੰਦੇ ਨੇ। ਇਹ ਝਗੜਾ ਇੱਦਾਂ ਦਾ ਚੱਲਦਾ ਹੈ ਵੀ ਜਿਵੇਂ ਕੋਈ ਪਾਰਟੀ ਇੱਕ ਖਾਸ ਵਿਚਾਰਧਾਰਾ ਨਾਲ, ਵਿਚਾਰਧਾਰਾ ਦੀ ਤਾਂ ਚਲੋ ਹੁਣ ਗੱਲ ਖਤਮ ਹੁੰਦੀ ਜਾਂਦੀ ਹੈ, ਇੱਕ ਖਾਸ ਧੜੇ ਨਾਲ ਜਦੋਂ ਬੰਦਾ ਜੁੜਿਆ ਹੈ ਤੇ ਜਦੋਂ ਉਹ ਧੜਾ ਰਾਜ ਸੱਤਾ ਉੱਤੇ ਕਾਬਜ਼ ਹੁੰਦਾ ਹੈ ਉਹ ਵੀ ਉਦਾਂ ਦਾ ਹੁੰਦਾ ਹੈ, ਤੇ ਫਿਰ ਜਿਹੜੇ ਉਸ ਧੜੇ ਨੂੰ ਬਦਲ ਕੇ ਰਾਜ ਸੱਤਾ ਉੱਤੇ ਆਪਣੇ ਬੰਦਿਆਂ ਰਾਹੀਂ ਉਹਨਾਂ ਦੇ ਵੋਟਰ ਤੇ ਸਪੋਰਟਰ ਹੁੰਦੇ ਨੇ ਉਹ ਵੀ ਉਦਾਂ ਦੇ ਹੋ ਜਾਂਦੇ ਨੇ। ਇਹ ਦੁਨੀਆਂ ਦੇ ਵਿੱਚ ਇੱਦਾਂ ਚੱਲਦਾ ਹੈ ਤੇ ਇਹ ਕਦੀ ਵੀ ਬਦਲ ਨਹੀਂ ਸਕਦਾ, ਇਹ ਇੱਦਾਂ ਹੀ ਚੱਲੇਗਾ। ਇੱਕ ਤਾਕਤ ਲੱਥੇਗੀ, ਦੂਜੀ ਬੈਠੇਗੀ। ਅਸੀਂ ਇਹਨੂੰ ਨਾਂ ਦਿੰਦੇ ਹਾਂ ਜੀ ਸੰਘਰਸ਼ ਦਾ, ਲੋਕਾਂ ਨੇ ਸੰਘਰਸ਼ ਕੀਤਾ, ਪਰ ਨਹੀਂ। ਹੁਣ ਕਬੀਰ ਸਾਹਿਬ ਵੀ ਜਿਹੜੇ ਨੇ ਉਹ ਰਾਜ ਸੱਤਾ ਦੇ ਖਿਲਾਫ ਬੋਲਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ 'ਚ ਕਹਿੰਦੇ ਨੇ ਵੀ ਰਾਜੇ ਸ਼ੀਂ ਮੁਕੱਦਮ ਕੁੱਤੇ, ਪਰ ਇਹਦੇ ਇਵਜ ਬਦਲੇ ਇਹ ਨਹੀਂ ਹੈ ਵੀ ਬਾਬਾ ਜੀ ਕਹਿ ਰਹੇ ਨੇ ਵੀ ਹੁਣ ਜਿਹੜੀਆਂ ਇਹ ਸਹੂਲਤਾਂ ਮੰਨਦੇ ਸੀ ਉਹ ਹੁਣ ਮੈਂ ਮੰਨਾਂਗਾ ਜੇ ਮੈਂ ਤਖ਼ਤ ਉੱਤੇ ਬੈਠਾ ਤੇ। ਇਹ ਤੇ ਗੱਲ ਇੱਦਾਂ ਦੀ ਹੋ ਗਈ ਵੀ ਜਿਵੇਂ ਸਿਰਫ ਲੋਕਾਂ ਦੇ ਗਲ ਦੇ ਰੱਸੇ ਚੇਂਜ ਹੋ ਰਹੇ ਨੇ, ਪਰ ਸਿਚੁਏਸ਼ਨ ਉਦਾਂ ਦੀ ਹੈ। ਕੋਈ ਬੰਦਾ ਜਿਹੜਾ ਹੈ ਉਹ ਇਹ ਕਹਿੰਦਾ ਹੈ ਵੇਖੋ ਜੀ ਜਿਹੜੀ ਪਹਿਲੀ ਸਰਕਾਰ ਆਈ ਸੀ ਉਹ ਰੱਸੇ ਸਾਨੂੰ ਉਹਨਾਂ ਨੇ ਉੱਨ ਦੇ ਪਾਏ ਹੋਏ ਸੀ, ਦੂਜੇ ਜਿਹੜੇ ਆਏ ਉਹਨਾਂ ਨੇ ਸੋਨੇ ਦੇ ਪਾ ਦਿੱਤੇ, ਜਿਹੜੇ ਅਗਲੇ ਆਉਣਗੇ ਉਹ ਚਾਂਦੀ ਦੇ ਪਾਉਂਦੇ ਨੇ, ਰੱਸਾ ਤੇ ਰੱਸਾ ਹੀ ਹੈ ਨਾ। ਤੋ ਮਹਾਰਾਜ ਨੇ ਜਦੋਂ ਵੀ ਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਤੇ ਗੁਰਦੇਵ ਦਾ ਕੋਈ ਆਪਣਾ ਸਵਾਰਥ ਨਹੀਂ ਹੈ, ਕਿਉਂਕਿ ਉਹਨਾਂ ਨੇ ਇਹ ਗੱਲ ਸਮਝੀ ਹੈ। ਬਜ਼ੁਰਗੋ ਹੌਲੀ ਅਰਦਾਸ ਕਰਿਆ ਕਰੋ। ਕੋਈ ਨੀ ਕਰ ਲੈਣ ਤੋਂ ਵੱਸ ਦੀ ਗੱਲ ਵੀ ਨਹੀਂ, ਕਿਉਂਕਿ ਉਹਨਾਂ ਨੂੰ ਉੱਚੀ ਸੁਣਦਾ। ਤੋ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਭਗਤ ਸਾਹਿਬਾਨ ਨੇ ਜਦੋਂ ਬਾਣੀ ਦੇ ਵਿੱਚ ਲਿਖਿਆ ਤੇ ਉਹਨਾਂ ਆਖਿਆ ਵੀ ਅਕਾਲ ਪੁਰਖ ਵਾਹਿਗੁਰੂ ਦੇ ਸਮਾਨ ਕੋਈ ਦੁਨੀਆਂ ਉੱਤੇ ਰਾਜਾ ਨਹੀਂ ਹੈਗਾ। ਕੋਈ ਹਰ ਸਮਾਨ ਨਹੀਂ, ਰਹਿਣ ਤੁਸੀਂ ਰਹਿਣ ਦੋ, ਕੋਈ ਹਰ ਸਮਾਨ ਨਹੀਂ ਰਾਜਾ, ਕੋਈ ਰੱਬ ਦੇ ਸਮਾਨ ਤੁਲ ਰਾਜਾ ਨਹੀਂ ਹੈ। ਇਹ ਭੂਪਤ ਸਭ ਦਿਵਸ ਚਾਰ ਕੇ, ਦੁਨੀਆਂ ਦੇ ਜਿੰਨੇ ਭੂਪਤੀ ਨੇ, ਜਿੰਨੇ ਭੂ ਦੇ ਉੱਤੇ ਕਬਜ਼ਾ ਕਰਨ ਵਾਲੇ ਨੇ, ਇਹ ਜਿਹੜੇ ਰਾਜੇ ਨੇ ਇਹ ਚਾਰ ਦਿਨਾਂ ਦੀ ਖੇਡ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਦਿਵਾਜਾ ਦਾ ਅਰਥ ਹੁੰਦਾ ਹੈ ਦਾਅਵੇ, ਇਹਨਾਂ ਦੇ ਦਾਅਵੇ ਝੂਠੇ ਨੇ, ਇਹ ਤੁਰ ਜਾਣਗੇ। ਹੁਣ ਇਹ ਸੋਚ ਦਾ ਧਾਰਨੀ ਬੰਦਾ ਜਿਹੜਾ ਹੈ ਜਿਹਨੇ ਇਹ ਸਮਝਿਆ ਵੀ ਰੱਬ ਦੇ ਸਮਾਨ ਕੋਈ ਰਾਜਾ ਨਹੀਂ ਹੁੰਦਾ, ਉਹਨੂੰ ਫਿਰ ਦੁਨੀਆਂ ਦੇ ਰਾਜਿਆਂ ਦੀ ਕੋਈ ਮੁਥਾਜੀ ਨਹੀਂ ਹੁੰਦੀ, ਉਹਨਾਂ ਨੂੰ ਦੁਨੀਆਂ ਦੇ ਰਾਜਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ। ਇਸ ਕਰਕੇ ਉਹ ਲੋਕਾਂ ਦੇ ਵਿੱਚ ਬਦਲਾਅ ਵੀ ਲਿਆਉਂਦੇ ਨੇ, ਇੱਕ ਜਿਹੜੀ ਟਰਾਂਸਫਰਮੇਸ਼ਨ ਹੈ ਉਹ ਵੀ ਲੈ ਕੇ ਆਉਂਦੇ ਨੇ, ਜਿਹੜੀ ਤਬਦੀਲੀ ਹੈ ਜਿਹਨੂੰ ਆਪਾਂ ਇੱਕ ਸ਼ਬਦ ਵਰਤਦੇ ਹਾਂ ਪੰਜਾਬੀ ਦੇ ਵਿੱਚ ਕਹਿੰਦੇ ਕਾਇਆ ਕਲਪ ਹੋ ਜਾਣਾ। ਇੱਕ ਤਾਂ ਹੁੰਦਾ ਵੀ ਸਮੇਂ ਦੇ ਹਿਸਾਬ ਨਾਲ ਬੰਦਾ ਬਦਲਦਾ ਹੈ, ਇੱਕ ਹੁੰਦਾ ਹੈ ਵੀ ਬੰਦੇ ਦਾ ਅੰਦਰ ਬਿਲਕੁਲ ਹੀ ਚੇਂਜ ਹੋ ਜਾਣਾ, ਮਤਲਬ ਉਹਦਾ ਮਾਇੰਡ ਸੈੱਟ ਹੀ ਚੇਂਜ ਹੋ ਜਾਣਾ। ਇਹਨਾਂ ਦੋ ਚੀਜ਼ਾਂ ਵਿੱਚ ਫਰਕ ਹੁੰਦਾ। ਇੱਕ ਹੈ ਵੀ ਬੰਦਾ ਚੋਰੀ ਕਰਨਾ ਚਾਹੁੰਦਾ ਪਰ ਹਾਲਾਤ ਅਜੇ ਉਹਦੇ ਮੁਤਾਬਕ ਨਹੀਂ ਹੈਗੇ, ਬੰਦਾ ਬੁਰਾਈ ਕਰਨਾ ਚਾਹੁੰਦਾ ਹੈ ਪਰ ਹਾਲਾਤ ਅਜੇ ਉਹਦੇ ਅਨੁਕੂਲ ਨਹੀਂ ਹੈਗੇ, ਜਦੋਂ ਮੌਕਾ ਮਿਲੇਗਾ ਉਦੋਂ ਕਰ ਲਵੇਗਾ। ਤੇ ਇੱਕ ਇਹ ਹੈ ਵੀ ਉਹਦੇ ਅੰਦਰ ਖਿਆਲ ਹੀ ਪੈਦਾ ਨਹੀਂ ਹੁੰਦਾ, ਫਰਕ ਹੈ ਨਾ ਦੋਵਾਂ ਚੀਜ਼ਾਂ ਦੇ ਵਿੱਚ। ਇੱਕ ਇਹ ਹੈ ਵੀ ਬੰਦਾ ਬੁਰਾ ਕਰਨਾ ਚਾਹੁੰਦਾ ਹੈ ਪਰ ਉਹਦੇ ਅਕੋਰਡਿੰਗ ਅਜੇ ਇਨਵਾਇਰਮੈਂਟ ਨਹੀਂ ਬਣਿਆ, ਵੀ ਉਹ ਬੀਜ ਜਿਹੜਾ ਅਜੇ ਉੱਗ ਨਹੀਂ ਸਕਦਾ, ਮਾਹੌਲ ਅਕੋਰਡਿੰਗ ਨਹੀਂ ਹੈ। ਇੱਕ ਇਹ ਹੈ ਵੀ ਕਿਸੇ ਦਾ ਮੰਦਾ ਚਿਤਵਨ ਦਾ ਖਿਆਲ ਹੀ ਪੈਦਾ ਨਾ ਹੋਣਾ, ਇਹ ਦੋ ਚੀਜ਼ਾਂ ਵਿੱਚ ਬੜਾ ਵੱਡਾ ਫਰਕ ਹੈ। ਜਿਹੜੀ ਦੂਜੀ ਚੀਜ਼ ਹੈ ਨਾ ਉਹਨੂੰ ਆਪਾਂ ਕਹਿੰਦੇ ਹਾਂ ਵੀ ਟਰਾਂਸਫਰਮੇਸ਼ਨ ਆ ਗਈ ਸਮਾਜ ਵਿੱਚ, ਇੱਕ ਤਬਦੀਲੀ, ਇੱਕ ਕਾਇਆ ਕਲਪ ਹੋ ਗਈ। ਮੰਨ ਲਓ ਵੀ ਕੋਈ ਐਸਾ ਮੁਲਕ ਜਿਸ ਮੁਲਕ ਦੇ ਬਸ਼ਿੰਦਿਆਂ ਨੂੰ ਇਹ ਖਿਆਲ ਹੀ ਨਾ ਹੋਵੇ ਵੀ ਚੋਰੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਇਹ ਵੱਡੀ ਚੀਜ਼। ਅੱਛਾ ਧਰਮ ਹੁੰਦਾ ਇਹੋ ਹੀ ਹੈ, ਧਰਮ ਜਿਹੜਾ ਹੈ ਨਾ ਜਦੋਂ ਸੱਚੀ ਬੰਦਾ ਧਰਮੀ ਬਣਦਾ ਉਹ ਇੱਦਾਂ ਹੀ ਹੈ, ਇੱਕ ਚੀਜ਼ ਦਾ ਖਿਆਲ ਹੀ ਨਹੀਂ ਹੈਗਾ। ਇੱਕ ਤੇ ਇਹ ਵੀ ਚਲੋ ਨਸ਼ਾ ਮਿਲ ਰਿਹਾ ਹੈ ਜੀ ਕੀਤਾ, ਨਸ਼ਾ ਨਹੀਂ ਮਿਲੇਗਾ ਤੇ ਨਹੀਂ ਕਰਾਂਗੇ, ਮਤਲਬ ਇਹ ਦੋ ਮਤਲਬ ਦਵੈਤ ਦੇ ਵਿੱਚ ਰਹਿਣਾ ਇੱਦਾਂ। ਇੱਕ ਇਹ ਹੈ ਵੀ ਉਸ ਚੀਜ਼ ਦਾ ਖਿਆਲ ਹੀ ਨਹੀਂ ਹੈਗਾ, ਉਧਰਲੇ ਬੰਨੇ ਧਿਆਨ ਹੀ ਨਹੀਂ ਹੈਗਾ, ਜਾਂ ਕਹਿ ਲਓ ਵੀ ਸੁਰਤ ਵਿੱਚ ਉਹ ਚੀਜ਼ ਹੈ ਹੀ ਨਹੀਂ। ਤਾਂ ਹੀ ਤੇ ਇੱਥੇ ਵੈਸੇ ਤੇ ਜੇ ਵੇਖਿਆ ਜਾਵੇ ਨਾ ਤੇ ਦੁਨੀਆਂ ਦਾ ਤਕਰੀਬਨ, ਜੇ ਆਪਾਂ ਹੁਣ ਮੈਂ ਇਹਨੂੰ ਜੇ ਫਿਗਰ ਦੇਵਾਂ ਤੇ ਚੰਗੀ ਗੱਲ ਹੈ, ਕਿਉਂਕਿ ਉਦਾਂ ਫਿਰ ਗੱਲ ਹੋ ਜਾਣੀ ਵੀ ਕੋਈ ਵਿਦਵਾਨ ਸੀ ਉਹ ਚਲੇ ਗਿਆ ਜੀ ਅਮੈਰੀਕਾ ਦੇ ਵਿੱਚ, ਤੇ ਸਟੇਜ ਦੇ ਉੱਤੇ ਤਕਰੀਰ ਉਹ ਕਰਨ ਲੱਗ ਪਿਆ, ਬੋਲਣ ਲੱਗ ਪਿਆ, ਤੇ ਉਹ ਜਿਹੜੇ ਅਮਰੀਕੀ ਇਕੱਠੇ ਹੋਏ ਸੀ ਤੇ ਉਹਨੇ ਸਟੇਜ ਦੇ ਉੱਤੇ ਕਿਹਾ ਵੀ ਆਂਦਾ ਵੀ 100% ਜਿਹੜਾ ਅਮਰੀਕੀ ਨੇ ਪਾਗਲ ਨੇ, ਉਹਨੇ ਇੱਦਾਂ ਬੋਲਤਾ ਸਟੇਜ ਉੱਤੇ, ਬਰਾੜ ਸ਼ਾਹ ਸੀ ਸ਼ਾਇਦ ਉਹਦਾ ਨਾਂ, ਉਹ ਕਿਹਾ ਵੀ 100% ਅਮਰੀਕੀ ਪਾਗਲ ਨੇ। ਉਹ ਰੌਲਾ ਪੈ ਗਿਆ ਸਾਹਮਣੇ ਜਿਹੜੇ ਲੋਕ ਬੈਠੇ ਸੀ, ਉਹਨਾਂ ਨੇ ਕਿਹਾ ਵੀ ਲੈ ਤੂੰ ਨਾਲੇ ਅਸੀਂ ਤੈਨੂੰ ਸੱਦਿਆ ਤੇ ਨਾਲੇ ਸਾਨੂੰ ਤੂੰ ਪਾਗਲ ਦੱਸਦਾ ਵੀ ਤੂੰ ਇਹ ਕਹਿੰਦਾ ਵੀ 100% ਹੀ ਅਮਰੀਕੀ ਪਾਗਲ ਨੇ। ਚਲੋ ਜੀ ਵਾਹਵਾ ਰੌਲਾ ਗੋਲਾ ਵੱਧ ਗਿਆ ਤਿਉਹਾਰ, ਕਿਉਂ ਕਹਿੰਦਾ, ਕਹਿੰਦਾ ਵੀ ਨਹੀਂ ਮੈਂ ਤੁਹਾਨੂੰ ਥੋੜਾ ਕਿਹਾ, ਤੁਹਾਨੂੰ ਛੱਡ ਕੇ ਬਾਕੀ ਪਾਗਲ ਨੇ। ਉਹ ਕਹਿੰਦੇ ਹਾਂ ਹੁਣ ਠੀਕ ਹੈ, ਹੁਣ ਤੁਸੀਂ ਦੱਸੋ ਪਾਗਲ ਹੋਏ ਨੀ ਉਹ। ਕਹਿੰਦਾ ਤੁਹਾਨੂੰ ਛੱਡ ਕੇ, ਮੈਂ ਕਹਿੰਦਾ ਤੁਹਾਨੂੰ ਛੱਡ ਕੇ ਬਾਕੀ ਪਾਗਲ ਨੇ। ਹੁਣ ਇਸ ਕਰਕੇ ਆਪਾਂ ਚਲੋ ਇੱਦਾਂ ਫਿਗਰ ਰੱਖਣੀ ਪੈਂਦੀ 80% 90%, ਤਾਂ ਕਿ ਬੰਦੇ ਨੂੰ ਉਹ ਜਿਵੇਂ ਕੋਈ ਇੰਡੀਆ ਦੇ ਵਿੱਚ ਕੋਈ ਨਾ ਬੜਾ ਵੱਡਾ ਉਹ ਸ਼ੈਰੋ ਸ਼ਾਇਰੀ ਕਰਨ ਵਾਲਾ ਸ਼ਾਇਰ ਸੀ, ਤੇ ਐਮਰਜੈਂਸੀ ਦੇ ਜ਼ਮਾਨੇ ਦੇ ਵਿੱਚ ਉਹਨੇ ਗੱਲ ਕਹਿ ਦਿੱਤੀ ਵੀ ਸਰਕਾਰ ਚੋਰ ਹੈ। ਉਹ ਕਹਿੰਦਾ ਜੀ ਪੁਲਿਸ ਆ ਗਈ ਮੇਰੇ ਘਰੇ, ਕਹਿੰਦੇ ਤੇਰੇ 'ਤੇ ਪਰਚਾ ਦੇਣਾ, ਤੂੰ ਕਿਹਾ ਸਰਕਾਰ ਨੂੰ ਵੀ ਸਰਕਾਰ ਚੋਰ ਹੈ। ਕਹਿੰਦਾ ਹੁਣ ਕੀ ਕਰਾਂ ਮੈਂ, ਮੈਂ ਕਿਹਾ ਵੀ ਮੈਂ ਇਹ ਕਿਹਾ ਹੈ ਵੀ ਸਰਕਾਰ ਕਿਹੜੀ ਚੋਰ ਹੈ, ਮੈਂ ਤਾਂ ਨਹੀਂ ਕਿਹਾ ਵੀ ਇੰਡੀਆ ਦੀ ਸਰਕਾਰ ਚੋਰ ਹੈ, ਮੈਂ ਤਾਂ ਕਿਹਾ ਵੀ ਸਰਕਾਰ ਚੋਰ ਹੈ, ਸਰਕਾਰਾਂ ਪਾਕਿਸਤਾਨ ਵਿੱਚ ਵੀ ਹੈਗੀਆਂ ਨੇ, ਅਮਰੀਕਾ 'ਚ ਵੀ ਹੈਗੀਆਂ ਨੇ, ਸਾਰੇ ਬੰਨੇ ਹੁੰਦੀਆਂ ਨੇ। ਅਤੇ ਉਹ ਕਹਿੰਦੇ ਵੀ ਚਲੋ ਪਰਚਾ ਤਾਂ ਉਹਨਾਂ ਫਿਰ ਨਾ ਦਿੱਤਾ ਮੇਰੇ 'ਤੇ, ਕਹਿੰਦੇ ਉਹ ਪੁਲਿਸ ਵਾਲਾ ਜਿਹੜਾ ਸੀ ਉਹ ਕਹਿਣ ਲੱਗਾ ਅੱਛਾ ਸਾਨੂੰ ਪਤਾ ਨਹੀਂ ਭਲਾ ਤੂੰ ਕਿਹਦੀ ਗੱਲ ਕਰਦਾ। ਸੋ ਬੰਦਿਆਂ ਦੀ ਜਿਹੜੀ ਹੈ ਉਹ ਸਿਚੁਏਸ਼ਨ ਇੱਦਾਂ ਦੀ ਹੁੰਦੀ ਹੈ। ਤੋ ਖੈਰ ਆਪਾਂ ਜ਼ਿਕਰ ਕਰ ਰਹੇ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇਸ ਗੱਲ ਦਾ ਖਿਆਲ ਪ੍ਰਗਟ ਕੀਤਾ ਵੀ ਭਾਈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਕਬੀਰ ਸਾਹਿਬ ਦਾ ਜਿਹੜਾ ਸ਼ਬਦ ਆਪਾਂ ਵਿਚਾਰ ਰਹੇ ਹਾਂ, ਉਹ ਹੀ ਮੇਰਾ ਸਹਾਈ ਬਣੇਗਾ। ਉਹਨੂੰ ਮਹਾਰਾਜ ਨੇ ਆਖਿਆ ਰਾਜਾ ਰਾਮ, ਰਾਜਾ ਕਿਹੜਾ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ, ਉਹਦੇ ਸਮਾਨ ਦੁਨੀਆਂ ਤੇ ਤੁਲ ਕੋਈ ਰਾਜਾ ਨਹੀਂ ਹੈਗਾ। ਤੇ ਜਿਹਨੇ ਇਸ ਗੱਲ ਨੂੰ ਪੱਕਿਆ ਕਰ ਲਿਆ ਆਪਣੀ ਸੁਰਤ ਵਿੱਚ, ਉਹਨੂੰ ਫਿਰ ਦੁਨੀਆਂ ਦੀ ਪ੍ਰਵਾਹ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਅਜੇ ਸਾਡਾ ਅਸੀਂ ਉਹਨਾਂ ਚਿਰ ਸਾਧ ਹਾਂ ਜਿੰਨਾ ਚਿਰ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ। ਸਾਡਾ ਸੁਭਾਅ ਉਹਨਾਂ ਚਿਰ ਚੰਗਾ ਹੁੰਦਾ ਹੈ ਜਿੰਨਾ ਚਿਰ ਸਾਨੂੰ ਬੁਰਾ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਅਸੀਂ ਇੱਦਾਂ ਬਦਲਦੇ ਹਾਂ। ਪਰ ਗੁਰਮਤਿ ਨੇ ਕਿਹਾ ਹੈ ਵੀ ਜਿਹਨੂੰ ਗੁਰੂ ਦੀ ਸਿੱਖਿਆ ਆ ਜਾਂਦੀ ਹੈ ਉਹਦੀ, ਉਹਨੂੰ ਆਪਾਂ ਕਹਿੰਦੇ ਉਹਦੀ ਕਾਇਆ ਕਲਪ ਹੋ ਗਈ, ਇੱਕ ਟਰਾਂਸਫੋਰਮੇਸ਼ਨ ਉਹਦੇ ਵਿੱਚ ਆ ਗਈ, ਉਹਦੇ ਅੰਦਰ ਉਹ ਲਹਿਰ ਹੀ ਨਹੀਂ ਪੈਦਾ ਹੋ ਰਹੀ, ਉਹ ਖਿਆਲ ਹੀ ਨਹੀਂ ਪੈਦਾ ਹੋ ਰਿਹਾ। ਹੁਣ ਇਹਨੂੰ ਇੱਦਾਂ ਸਮਝੋ ਵੀ ਜੇ ਆਪਾਂ ਆਖੀਏ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ, ਉਹਨਾਂ ਦੇ ਅੰਦਰ ਕਿਸੇ ਦਾ ਮੰਦਾ ਚਿਤਵਨ ਦਾ ਖਿਆਲ ਵੀ ਪੈਦਾ ਹੁੰਦਾ ਹੋਵੇਗਾ? ਨਹੀਂ, ਉਹਨਾਂ ਦੇ ਅੰਦਰ ਉਹ ਲਹਿਰ ਹੀ ਨਹੀਂ ਪੈਦਾ ਹੁੰਦੀ, ਉਹ ਵੇਵ ਹੀ ਨਹੀਂ ਪੈਦਾ ਹੁੰਦੀ। ਗੁਰੂ ਕਲਗੀਧਰ ਮਹਾਰਾਜ ਨੇ, ਗੁਰੂ ਸਾਹਿਬ ਨੇ, ਜਾਂ ਕਬੀਰ ਸਾਹਿਬ ਨੇ, ਨਾਮਦੇਵ ਸਾਹਿਬ ਨੇ, ਉਹਨਾਂ ਦੇ ਅੰਦਰ ਉਹ ਖਿਆਲ ਹੀ ਨਹੀਂ ਪਨਪਦਾ। ਸਾਡੇ ਅੰਦਰ ਤੇ ਖਿਆਲ ਪਨਪਦਾ ਏ, ਤੇ ਸਮਾਂ ਪਾ ਕੇ ਆਪਾਂ, ਚਲੋ ਮੈਂ ਕਹਿੰਦਾ ਜੇ ਖਿਆਲ ਵੀ ਪਨਪਦਾ ਏ ਤੇ ਜੇ ਉੱਥੇ ਵੀ ਬੰਦਾ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਤੇ ਤਾਂ ਵੀ ਸ਼ਾਬਾਸ਼ ਏ, ਤਾਂ ਵੀ ਬੜੀ ਭਲੀ ਗੱਲ ਹੈ ਵੀ ਕੋਈ ਖਿਆਲ ਆਇਆ ਪਰ ਉਸ ਖਿਆਲ ਨੂੰ ਉਹਨੇ ਆਖਿਆ ਵੀ ਨਹੀਂ, ਉਹਨੂੰ ਮਾਰ ਲਿਆ, ਉਸ ਵਿਚਾਰ ਨੂੰ ਉਹਨੇ ਪਾਸੇ ਕਰ ਦਿੱਤਾ, ਦਬਾ ਦਿੱਤਾ, ਵਕਤੀ ਤੌਰ 'ਤੇ ਚਲੋ ਦੱਬ ਗਈ ਉਹ ਚੀਜ਼। ਪਰ ਇੱਕ ਹੈ ਵੀ ਗੁਰੂ ਦੇ ਸ਼ਬਦ ਨੂੰ ਇੰਨਾ ਸਮਰਪਿਤ ਹੋ ਜਾਣਾ, ਉਹਦੇ ਉਪਦੇਸ਼ ਵਿੱਚ ਇੰਨਾ ਚਲੇ ਜਾਣਾ ਵੀ ਹੁਣ ਉਹ ਖਿਆਲ ਹੀ ਪੈਦਾ ਨਹੀਂ ਹੁੰਦਾ। ਤੇ ਮੈਂ ਪਿਛਲੇ ਦਿਨ ਹੀ ਇੱਕ ਉਦਾਹਰਨ ਦਿੱਤੀ ਸੀ, ਚਲੋ ਫਿਰ ਸਾਂਝੀ ਕਰਦਾ ਕਿਉਂਕਿ ਉਹ ਮੇਰੇ ਖਿਆਲ ਸਵੇਰ ਦੀ ਕਥਾ ਵਿੱਚ ਸੀ। ਕਹਿੰਦੇ ਵੀ ਹਨੇਰੇ ਨੇ ਨਾ ਰੱਬ ਦੇ ਕੋਲ ਇੱਕ ਸ਼ਿਕਾਇਤ ਕੀਤੀ, ਕਹਿੰਦਾ ਜੀ ਚਾਨਣ ਮੇਰਾ ਵੈਰੀ ਬਣ ਗਿਆ। ਹਨੇਰਾ ਸ਼ਿਕਾਇਤ ਕਰਦਾ, ਕਹਿੰਦਾ ਜੀ ਮੇਰਾ ਚਾਨਣ ਵੈਰੀ ਬਣ ਗਿਆ ਵੀ ਇਹਦਾ ਕੁਝ ਕਰੋ। ਤੇ ਰੱਬ ਕਹਿੰਦਾ ਵੀ ਕੋਈ ਨੀ, ਮੈਂ ਉਹਨੂੰ ਸੱਦਦਾ ਵੀ ਉਹਨੇ ਤੇਰਾ ਹਨੇਰੇ ਨੇ ਕੀ ਵਿਗਾੜਿਆ। ਤੇ ਉਹ ਰੱਬ ਨੇ ਆਪਣੀ ਕਚਹਿਰੀ ਵਿੱਚ ਚਾਨਣ ਨੂੰ ਪੇਸ਼ ਕਰ ਲਿਆ ਤੇ ਰੱਬ ਚਾਨਣ ਨੂੰ ਕਹਿਣ ਲੱਗਾ ਵੀ ਤੈਨੂੰ ਹਨੇਰਾ ਤੇਰੀ ਸ਼ਿਕਾਇਤ ਲੈ ਕੇ ਆਇਆ ਸੀ, ਕਹਿੰਦਾ ਸੀ ਵੀ ਚਾਨਣ ਮੇਰਾ ਵੈਰੀ ਬਣ ਗਿਆ। ਹੁਣ ਵੇਖੋ ਚਾਨਣ ਅੱਗੋਂ ਕੀ ਕਹਿੰਦਾ, ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਉਹ ਕੌਣ ਹੈ, ਮੈਨੂੰ ਪਤਾ ਹੀ ਨਹੀਂ ਉਹ ਕੌਣ ਹੈ ਵੀ ਉਹ ਸ਼ਿਕਾਇਤ ਕਰਨ ਵਾਲਾ ਕੌਣ ਹੈ, ਉਹ ਹਨੇਰਾ ਚੀਜ਼ ਕੀ ਹੁੰਦੀ ਹੈ, ਮੈਂ ਆਪਣੀ ਜ਼ਿੰਦਗੀ 'ਚ ਕਦੀ ਉਹਨੂੰ ਫੇਸ ਹੀ ਨਹੀਂ ਕੀਤਾ, ਕਿਉਂਕਿ ਮੈਂ ਤੇ ਚਾਨਣ ਕਦੀ ਹਨੇਰੇ ਨੂੰ ਕਿਉਂ ਫੇਸ ਕਰੇਗਾ, ਜਿੱਥੇ ਹੋ ਗਿਆ ਹਨੇਰਾ ਉੱਥੇ ਹੋਣਾ ਹੀ ਨਹੀਂ। ਇਸ ਕਰਕੇ ਜਿਹੜਾ ਸੱਚੀ ਗੁਰੂ ਦੇ ਸ਼ਬਦ ਨੂੰ ਪ੍ਰਣਾਇਆ ਜਾਂਦਾ ਨਾ, ਉਹਨੇ ਹਨੇਰਿਆਂ ਨੂੰ ਕਦੀ ਉਹਦੇ ਖਿਆਲ ਹੀ ਨਹੀਂ ਹੈਗਾ ਹਨੇਰਿਆਂ ਵਾਲਾ। ਜਿੱਥੇ ਚਾਨਣ ਹੈ ਉੱਥੇ ਹਨੇਰੇ ਦਾ ਕੀ ਕੰਮ ਹੈ, ਉਹ ਆਪਣੇ ਆਪ ਭੱਜ ਜਾਂਦਾ ਉੱਥੋਂ। ਚਾਨਣ ਦੀ ਛੋਟੀ ਜਿਹੀ ਕਿਰਨ ਆਉਣ ਦੀ ਦੇਰ ਹੈ, ਜਾਂ ਤੇ ਹਨੇਰਾ ਥੋੜਾ ਚਿਰ ਉੱਥੇ ਟਿਕੇ ਵੀ ਕਵੇ ਵੀ ਹਾਂ ਮੈਂ ਆਵੇ ਹੈਗਾ ਹੀ, ਵੇਖ ਆ ਸਾਹਮਣੇ ਹੈਗਾ ਹੀ। ਉਹ ਕਹਿੰਦਾ ਰੱਬ ਜੀ ਵੀ ਮੈਂ ਆਪਣੀ ਪੂਰੀ ਹਯਾਤੀ ਵਿੱਚ ਪੂਰੀ ਜ਼ਿੰਦਗੀ ਵਿੱਚ ਕਦੀ ਵੇਖਿਆ ਹੀ ਨਹੀਂ ਵੀ ਹਨੇਰਾ ਕਿੱਦਾਂ ਦਾ ਹੁੰਦਾ ਹੈ, ਮੈਨੂੰ ਨਹੀਂ ਪਤਾ ਵੀ ਤੁਹਾਡੇ ਕੋਲੋਂ ਕਿਹੜੀ ਸ਼ਿਕਾਇਤ ਲੈ ਕੇ ਆਇਆ, ਜੇ ਮੈਂ ਵੇਖਿਆ ਹੋਵੇ ਤਾਂ ਦੱਸਾਂ ਵੀ ਮੈਂ ਜਿੱਥੇ ਗਿਆ ਮੈਨੂੰ ਨਹੀਂ ਲੱਭਾ ਅੱਜ ਤਾਈਂ। ਹੁਣ ਇਹੋ ਹੈ ਵੀ ਜਿਹੜੇ ਸੱਚੀ ਜਿਨ੍ਹਾਂ ਦੀ ਕਾਇਆ ਕਲਪ, ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਉਜਾਰਾ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਟਰਾਂਸਫਰਮੇਸ਼ਨ ਆ ਜਾਂਦੀ ਹੈ, ਉਹਨਾਂ ਨੂੰ ਬੁਰਾਈ ਦਾ ਖਿਆਲ ਤੱਕ ਵੀ ਪੈਦਾ ਨਹੀਂ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਬੁਰਾਈ ਕੀ ਹੁੰਦੀ। ਉਹਦੇ ਬਾਰੇ ਫਿਰ ਬਾਬੇ ਨੇ ਆਖਿਆ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ। ਤੋ ਗੁਰਦੇਵ ਅੱਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਮੇਰਾ ਰਾਜਾ ਰਾਮ ਹੈ। ਉਹ ਰਾਜਾ ਰਾਮ ਕਿਹੜਾ ਹੈ? ਰਾਜਾ ਦਾ ਅਰਥ ਹੈ ਪ੍ਰਕਾਸ਼ ਰੂਪ, ਰਾਜਾ ਪ੍ਰਕਾਸ਼ ਨੂੰ ਕਹਿੰਦੇ ਨੇ। ਰਾਮ ਰਮਿਆ ਹੋਇਆ ਤੋ ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਬ ਮੋਕੋ ਭਏ ਰਾਜਾ ਰਾਮ ਸਹਾਈ। ਹੁਣ ਉਹ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਉਹ ਮੇਰਾ ਸਹਾਇਕ ਬਣ ਗਿਆ, ਸਹਾਇਕ ਬਣ ਗਿਆ। ਜਨਮ ਮਰਨ ਕੱਟ ਪਰਮਗਤ ਪਾਈ, ਉਹਨੇ ਮੇਰਾ ਜਨਮ ਤੇ ਮਰਨ ਦਾ ਗੇੜ ਕੱਟ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸਮਝਾਇਆ ਸੀ ਸਾਨੂੰ, ਉਹਨਾਂ ਕਿਹਾ ਹਰ ਬਿਨ ਕੌਣ ਸਹਾਈ ਮਨ ਕਾ, ਰੱਬ ਤੋਂ ਬਿਨਾਂ ਬੰਦੇ ਦੇ ਮਨ ਦਾ ਕੋਈ ਵੀ ਸਹਾਇਤਾ ਕੋਈ ਵੀ ਸਹਾਈ ਨਹੀਂ ਬਣ ਸਕਦਾ, ਗੁਰੂ ਤੋਂ ਬਿਨਾਂ ਨਹੀਂ ਕੋਈ ਬਣ ਸਕਦਾ। ਮਹਾਰਾਜ ਧੀਆਂ ਪੁੱਤਰ ਨਹੀਂ ਬਣਨਗੇ? ਆਖਿਆ ਨਹੀਂ, ਮਾਤ ਪਿਤਾ ਭਾਈ ਸੁੱਤ ਬਨਤਾ। ਹੁਣ ਦੁਨੀਆ ਦੀ 95% ਜਿਹੜੀ ਸੱਚਾਈ ਹੈ ਉਹ ਇਹੋ ਹੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਆਨ ਕੀਤੀ ਹੈ। ਆਖਿਆ ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਮਾਂ ਹੋ ਗਈ, ਪਿਤਾ ਪਿਓ ਹੋ ਗਿਆ, ਭਾਈ ਤੁਹਾਡਾ ਭਰਾ ਹੋ ਗਿਆ, ਸੁੱਤ ਤੁਹਾਡਾ ਪੁੱਤਰ ਹੋ ਗਿਆ, ਬਨਤਾ ਬਨਤਾ ਮਤਲਬ ਤੀਵੀਂ ਹੋ ਗਈ, ਬਨਤਾ ਹਿੱਤ ਲਾਗੂ ਸਭ ਫਨ ਕਾ, ਫਨ ਦਾ ਅਰਥ ਹੁੰਦਾ ਛਲ। ਆਖਿਆ ਹੈ ਧੋਖਾ ਜਿਹਾ ਹੀ ਹੈ ਇੱਕ ਇਹ ਜਿਨ੍ਹਾਂ ਦੇ ਵਸ ਪਿਆ, ਕਈ ਰਾਂ ਤੂੰ ਕੁਕਰਮ ਕਮਾ ਲੈਨਾ, ਤੈਨੂੰ ਛਲ ਜਿਹਾ ਹੀ ਹੈ, ਧੋਖਾ ਜਿਹਾ ਹੀ ਹੈ ਇੱਕ ਛਲਾਵਾ ਹੈ। ਹਿੱਤ ਲਾਗੂ ਸਭ ਫਨ ਕਾ, ਮੋਹ ਦਾ ਛਲਾਵਾ ਹੈ ਇੱਕ, ਤੈਨੂੰ ਇਹ ਲੱਗਦਾ ਹੈ ਵੀ ਉਹ ਮੇਰੇ ਸਹਾਇਕ ਬਣ ਜਾਣਗੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਰੱਬ ਤੋਂ ਬਿਨਾਂ ਤੇਰਾ ਕਿਸੇ ਨੇ ਸਹਾਈ ਨਹੀਂ ਬਣਨਾ। ਹਾਂ ਇਦੋਂ ਇਹ ਗੱਲ ਜ਼ਰੂਰ ਹੋ ਸਕਦੀ ਹੈ ਵੀ ਜੇ ਮਾਂ ਵਿੱਚ ਵੀ ਰੱਬ ਵਰਤ ਰਿਹਾ, ਜੇ ਪਿਓ ਵਿੱਚ ਵੀ ਵਰਤ ਰਿਹਾ, ਜੇ ਉਹਨਾਂ ਦਾ ਪ੍ਰਾਣਾਂ ਦਾ ਆਸਰਾ ਵੀ ਰੱਬ ਹੈਗਾ ਹੈ, ਤੇ ਫਿਰ ਰੱਬ ਹੀ ਰੱਬ ਦਾ ਸਹਾਈ ਬਣ ਗਿਆ। ਪਰ ਅਦਰਵਾਈਜ਼ ਸਤਿਗੁਰੂ ਕਹਿੰਦੇ ਨੇ ਇਹ ਸਭ ਮੋਹ ਦੇ ਛਲਾਵੇ ਨੇ ਸਾਰੇ। ਹਿੱਤ ਲਾਗੂ ਸਭ ਫਨ ਕਾ, ਆਗੈ ਕਹੋ ਕਿਛ ਤੁਲਹਾ ਬੰਦੋ। ਬਾਬੇ ਨੇ ਆਖਿਆ ਤੁਲਹਾ ਬੰਨ, ਲੱਕੜਾਂ ਜੀਆਂ ਇਕੱਠੀਆਂ ਕਰਕੇ, ਬੇੜੀ ਨਹੀਂ ਸੀ ਇੱਕ, ਮਤਲਬ ਬੇੜੀਆਂ ਨੂੰ ਇੱਕ ਲੱਕੜਾਂ ਜੀਆਂ ਬਣਾ ਲੈਣੀਆਂ ਤੇ ਉਹ ਫਿਰ ਦਰਿਆ ਤੋਂ ਪਾਰ, ਉਹਨੂੰ ਤੁਲਹਾ ਕਹਿੰਦੇ ਸੀ। ਆਖਿਆ ਤੈਨੂੰ ਤੁਲਾ ਆਪ ਹੀ ਬੰਨਣਾ ਪੈਣਾ, ਕਿਸੇ ਨੇ ਨਹੀਂ ਬੰਨਣਾ। ਵੇਖੋ ਮੇਰਾ ਮਨ ਹੈ ਤੇ ਮੈਨੂੰ ਸਵਾਰਨਾ ਵੀ ਇਹਨੂੰ ਆਪ ਹੀ ਪੈਣਾ, ਕੋਈ ਦੂਜਾ ਨਹੀਂ। ਮੇਰਾ ਮਨ ਹੈ ਤੇ ਸਮਝਾਉਣਾ ਵੀ ਇਹਨੂੰ ਮੈਨੂੰ ਆਪ ਹੀ ਪੈਣਾ, ਕਿਸੇ ਦੇ ਸਮਝਾਇਆ ਇੱਥੇ ਕੌਣ ਸਮਝਦਾ। ਜੇ ਆਪਾਂ ਇਹ ਵੀ ਸਮਝਦੇ ਹਾਂ ਨਾ ਵੀ ਕਿਸੇ ਦੇ ਸਮਝਾਇਆ ਕੋਈ ਸਮਝ ਜਾਂਦਾ ਹੈ, ਨਹੀਂ, ਤੁਸੀਂ ਸਿਰਫ ਆਪਣੇ ਆਪ ਨੂੰ ਸਮਝਾ ਸਕਦੇ ਹੋ। ਤੋ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਸੰਸਾਰ ਰੂਪੀ ਸਾਗਰ ਤਰਨਾ ਹੈ ਤੇ ਤੁਲਾ ਤੈਨੂੰ ਆਪ ਬੰਨਣਾ ਪੈਣਾ। ਆਪ ਗੁਰੂ ਦੀ ਵਿਚਾਰ ਦਾ ਤੁਲਹਾ ਬੰਨੇਗਾ ਤੇ ਜਿਹਨੇ ਬੰਨ ਲਿਆ ਉਹ ਅੰਦਰੋਂ ਤਰਨਾ, ਤਰਨਾ ਵੀ ਅੰਦਰੋਂ ਹੀ ਹੈ, ਉਹ ਵੀ ਅੰਦਰੋਂ ਹੀ ਹੈ। ਮਨ ਦੀਆਂ ਲਹਿਰਾਂ ਨੇ ਸਾਰੀਆਂ, ਮਨ ਹੀ ਸਮੁੰਦਰ ਹੈ, ਸਾਰਾ ਕੁਝ ਬੰਦੇ ਦੇ ਅੰਦਰ ਹੀ ਪਿਆ, ਅੰਦਰੋਂ ਹੀ ਤਰਨਾ, ਇੱਥੋਂ ਹੀ ਡੁੱਬ ਜਾਣਾ ਬੰਦੇ ਨੇ, ਇੱਥੋਂ ਹੀ ਤਰਨਾ। ਤੋ ਬਾਬਾ ਜੀ ਕਹਿੰਦੇ ਨੇ ਇਹ ਵੀ ਖਿਆਲ ਕਰ ਵੀ ਤਨ ਦਾ ਭਰੋਸਾ ਛੱਡ, ਆਹ ਜਿਹੜਾ ਬਾਹਰੀ ਸਰੀਰ ਹੈ ਨਾ, ਹੁਣ ਅੱਖਾਂ ਤੇ ਬੰਦੇ ਦੀਆਂ ਸਾਥ ਛੱਡ ਜਾਂਦੀਆਂ ਨੇ, ਜ਼ੁਬਾਨ, ਨੱਕ, ਹੱਥ ਸਭ ਕੁਝ ਸਾਥ ਛੱਡ ਜਾਂਦੇ ਨੇ ਜੇ ਬੰਦੇ ਦਾ, ਪਰ ਮਨ ਗੁਰੂ ਦੇ ਸ਼ਬਦ ਦਾ ਤੁਲਾ ਬੰਨ ਕੇ ਬੈਠਾ, ਫਿਰ ਹੀ ਇਹ ਨਾਲ ਨੇ, ਫਿਰ ਹੀ ਨਾਲ ਨੇ, ਤਨ ਸਾਥ ਛੱਡ ਜਾਣਾ। ਹੁਣ ਜਿਹੜੇ ਤਨ ਨੂੰ ਬੰਦਾ ਇੰਨਾ ਪਾਲਦਾ, ਜਿੱਦਣ ਅੰਦਰ ਰੋਗ ਪੈਦਾ ਹੋਣੇ ਨੇ, ਅੰਦਰ ਅੰਦਰ ਡਿਪਰੈਸ਼ਨ ਵਿੱਚ ਜਾਣਾ ਅੰਦਰ, ਉਦੋਂ ਫਿਰ ਇਹ ਜਿਹੜੀਆਂ ਬਾਹਰ ਦੀਆਂ ਤਨ ਨਾਲ ਜੁੜੀਆਂ ਹੋਈਆਂ ਜਿਹਨੂੰ ਆਪਾਂ ਮਟੀਰੀਅਲ ਕਹਿ ਰਹੇ ਹਾਂ, ਇਹਨੇ ਥੋੜਾ ਨਾਲ ਨਿਭਣਾ। ਹੁਣ ਬੰਦਾ ਡਿਪਰੈਸ਼ਨ ਚਲੇ ਗਿਆ ਜੀ, ਤੁਸੀਂ ਉਹਨੂੰ ਆਖੋ ਲੈ ਕੇਲਾ ਖਾ ਲਾ, ਫਰੂਟ ਖਾ ਲਾ, ਲੈ ਚਾਹ ਪੀ ਲਾ, ਲੈ ਆ ਲੈ ਇੰਨੇ ਪੈਸੇ ਲੈ ਲਾ, ਉਹ ਬਾਹਰ ਨਿਕਲੇਗਾ? ਸਰੀਰ ਦੀ ਸਾਰੀ ਲੋੜ ਉਹਦੀ ਪੂਰੀ ਕਰ ਦਿਓ ਤਾਂ ਨਹੀਂ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬੀ ਨਾਮ ਦਾ ਤੁਲਾ ਹੀ ਤੈਨੂੰ ਪਾਰ ਲੰਘਾਵੇਗਾ, ਉਹ ਨੌਬਤ ਹੀ ਨਹੀਂ ਆਉਣ ਦੇਵੇਗਾ ਤੇਰੇ ਤੇ। ਇਸ ਕਰਕੇ ਭਾਈ ਤੁਲਾ ਬੰਦ ਪਹਿਲਾਂ ਵੇਖੋ, ਸਵਾਰਨਾ ਪਹਿਲਾਂ ਪੈਂਦਾ। ਜੇ ਬੰਦੇ ਨੇ ਜੌਬ ਲੈਣੀ ਹੋਵੇ ਤੇ ਪੜ੍ਹਾਈ ਪਹਿਲਾਂ ਕਰਨੀ ਪੈਂਦੀ ਆ, ਮੌਕੇ ਤੇ ਨਹੀਂ ਹੁੰਦੀ। ਹੁਣ ਤੁਹਾਨੂੰ ਕੋਈ ਕਹੇ ਵੀ ਆਓ ਇੱਥੇ CA ਦੀ ਲੋੜ ਹੈ, ਚਾਰਟਰਡ ਅਕਾਊਂਟੈਂਟ ਦੀ ਲੋੜ ਹੈ, ਤੇ ਬੰਦਾ ਕਹਿੰਦਾ ਮੈਂ ਕੱਲ ਨੂੰ ਪੜ੍ਹ ਕੇ ਆਊਂਗਾ, ਤਿਆਰੀ ਤੇ ਉਹਨੇ ਬੱਚੇ ਨੇ ਕਹਿੰਦਾ ਸ਼ੁਰੂ ਕਰਤੀ ਸੀ ਜਦੋਂ ਉਹ ਚੌਂ ਪੰਜਾਂ ਸਾਲਾਂ ਦਾ ਹੋਇਆ, ਉਦੋਂ ਹੀ ਉਹ ਸਕੂਲੇ ਜਾਣਾ ਸ਼ੁਰੂ ਹੋ ਗਿਆ, ਤੇ ਇੱਕ ਦਿਨ ਚਾਰਟਰਡ ਅਕਾਊਂਟੈਂਟ ਬਣ ਗਿਆ ਜਾਂ ਇੱਕ ਦਿਨ ਕਿਸੇ ਉੱਚੇ ਅਹੁਦੇ ਉੱਤੇ ਪਹੁੰਚ ਗਿਆ। ਆਪਾਂ ਕਹਿੰਦੇ ਵੇਖੋ ਬੱਚਾ ਕਿੰਨੇ ਉੱਚੇ ਅਹੁਦੇ ਤੇ ਪਹੁੰਚਿਆ, ਤੁਸੀਂ ਉਹਦੀ ਮਗਰਲੀ 15 ਸਾਲ ਦੀ ਤਪੱਸਿਆ ਵੇਖੋ ਨਾ, 15 ਸਾਲ ਤਪੱਸਿਆ ਕੀਤੀ ਉਹਨੇ, ਮਿਹਨਤ ਕੀਤੀ, ਫਿਰ ਉਹ ਡੈਜੀਗਨੇਸ਼ਨ ਉਸ ਅਹੁਦੇ ਉੱਤੇ ਪਹੁੰਚਿਆ। ਜਿਵੇਂ ਪਹਾੜ ਦੀ TC ਤੇ ਖਲੋਤਾ ਹੋਇਆ ਬੰਦਾ ਸਾਨੂੰ ਨਜ਼ਰ ਆਉਂਦਾ ਵੀ ਬੰਦਾ ਉਹ ਜਿਵੇਂ ਚੜ੍ਹਿਆ ਸੀ, ਜਿਹੜੇ ਉਹ ਰਸਤੇ ਦੇ ਕਸ਼ਟ ਉਹਨੇ ਝੱਲੇ ਸੀ, ਉਹ ਇੱਦਾਂ ਇਹ ਤੁਲਾ ਪਹਿਲਾਂ ਬੰਨਣਾ ਪੈਣਾ। ਇਹ ਨਹੀਂ ਹੈ ਵੀ ਹੁਣ ਸਮੁੰਦਰ ਦੇ ਵਿੱਚ ਹੜ ਆ ਗਿਆ, ਹੁਣ ਦਰਿਆਵਾਂ ਵਿੱਚ ਹੜ ਆ ਗਿਆ, ਪਾਣੀ ਚੜ੍ਹ ਆਇਆ, ਸੁਨਾਮੀ ਆ ਗਈ ਸਮੁੰਦਰ ਦੇ ਵਿੱਚ, ਬੰਦਾ ਆਖੇ ਵੀ ਹੁਣ ਮੈਂ ਆਪਣੀ ਬੇੜੀ ਨੂੰ ਬੰਨ ਲਵਾਂ। ਬਾਬੇ ਨੇ ਆਖਿਆ ਬੇੜਾ ਬੰਨ ਨਾ ਸਕਿਓ, ਬੰਧਨ ਕੀ ਬੇੜਾ, ਜਦੋਂ ਬੇੜਾ ਬੰਨਣਾ ਉਹ ਪਹਿਲਾਂ ਬੰਨਣਾ ਪੈਣਾ, ਤੁਹਾਨੂੰ ਤਿਆਰੀ ਆਪਣੀ ਪਹਿਲਾਂ ਰੱਖਣੀ ਪੈਣੀ, ਹਰ ਚੀਜ਼ ਦੀ ਤਿਆਰੀ ਰੱਖੋ, ਹਰ ਚੀਜ਼ ਦੀ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇੜਾ, ਮਹਾਰਾਜ ਨੇ ਕਿਹਾ ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਮਹਾਰਾਜ ਇਹ ਬੇੜਾ ਬੰਨਣਾ ਕਾਹਦਾ ਹੈ? ਆਖਿਆ ਜਪ ਤਪ ਕਾ ਬੰਧ ਬੇੜਲਾ, ਰੱਬ ਰੱਬ ਜਪਿਆ ਕਰ, ਗੁਰੂ ਦੀ ਵਿਚਾਰ ਦਾ ਤਪ ਕਰ, ਆਪਣੇ ਆਪ ਨੂੰ ਤਪਾ। ਤਪ ਦਾ ਮਤਲਬ ਹੁੰਦਾ ਤਪਾਉਣਾ, ਤਪਾਈ ਦਾ ਕਿਵੇਂ, ਇੱਕ ਤੇ ਬੰਦਾ ਇਹ ਵੀ ਖਿਝਿਆ ਰਹਿੰਦਾ ਵੈਸੇ ਤਪਿਆ ਰਹਿੰਦਾ, ਉਹ ਨਹੀਂ ਹੈ। ਇੱਥੇ ਤਪ ਦਾ ਅਰਥ ਹੈ ਸਾਧਣਾ ਆਪਣੇ ਆਪ ਨੂੰ, ਇਹ ਵੀ ਕਠਿਨ ਕੰਮ ਹੁੰਦਾ, ਆਪਣੀਆਂ ਆਦਤਾਂ ਨੂੰ ਸਾਧਣਾ ਕੋਈ ਸੌਖਾ ਕੰਮ ਹੁੰਦਾ? ਇਹ ਹੁੰਦਾ ਅਸਲੀ ਤਪ, ਜਿਹੜੀਆਂ ਸਾਡੀਆਂ ਮੰਦੀਆਂ ਆਦਤਾਂ ਨੇ ਉਹਨੂੰ ਸਾਧਣਾ ਵੀ ਤੇ ਕੀ ਹੁੰਦਾ ਹੈ, ਜਿਹੜਾ ਸਾਡਾ ਸੁਭਾਅ ਬਣ ਚੁੱਕਾ ਉਹਨੂੰ ਬਦਲਣਾ ਵੀ ਤੇ ਤਪ ਹੀ ਹੁੰਦਾ ਨਾ। ਆਹ ਤਪ ਕਰਨਾ, ਜਪ ਤਪ ਕਾ ਬੰਧ ਬੇੜਲਾ ਜਿੱਤ ਲੰਘਿਆ ਵਹੇਲਾ। ਤੇ ਮਹਾਰਾਜ ਨੇ ਆਖਿਆ ਜੇ ਨਹੀਂ ਬੰਨਿਆ ਤੇ ਫਿਰ ਡੁੱਬ ਜਾਵੇਗਾ ਸੰਸਾਰ ਸਾਗਰ ਵਿੱਚ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਆਖਿਆ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ। ਭਾਈ ਸ਼ਲਾਵਾ ਜਾਈਏ, ਭੁਲੇਖਾ ਏ ਤੈਨੂੰ, ਜਿਵੇਂ ਬੱਦਲਾਂ ਦਾ ਪਹਾੜ ਸ਼ਲਾਵਾ ਏ, ਹੁੰਦਾ ਕੁਝ ਨੀ, ਪਹਾੜ ਪੂੜ ਵੇਖਣ ਨੂੰ ਹੀ ਲੱਗਦਾ। ਆਗੇ ਕਹੋ ਕਿਛ ਤੁਲਹਾ ਬਾਂਧੋ ਕਿਆ ਪਰਵਾਸਾ ਧਨ ਕਾ। ਜਿਹੜੇ ਧਨ ਉੱਤੇ ਜਿਹਨਾਂ ਚੀਜ਼ਾਂ ਉੱਤੇ ਤੂੰ ਇੰਨਾ ਮਾਣ ਕਰ ਰਿਹਾ, ਇਹਨਾਂ ਦੀ ਕੋਈ ਜ਼ਿੰਦਗੀ ਵਿੱਚ ਹੁਣ ਰੈਲਵੈਂਸ ਨਹੀਂ ਰਹਿਣੀ। ਕਿਆ ਪਰਵਾਸਾ ਧਨ ਕਾ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ। ਇਹ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ ਹੈ ਭਾਈ। ਹੁਣ ਇਹਦੇ ਦੋ ਅਰਥ ਨੇ, ਇਹਨੂੰ ਇੱਦਾਂ ਸਮਝੋ। ਇੱਕ ਤੇ ਆਹ ਜਿਹੜਾ ਆਪਣਾ ਸਰੀਰ ਹੈ ਇਹਦਾ ਕੀ ਭਰੋਸਾ ਹੈ ਵੀ ਐਂ ਮਾੜਾ ਜਿਹਾ ਹੀ ਫੂ ਕੇ ਨਿਕਲਣੀ ਇੱਕ ਵਾਰਾਂ ਤੇ ਉਸੇ ਵੇਲੇ ਭਾਂਡਾ ਢਹਿ ਢੇਰੀ ਹੋ ਜਾਣਾ, ਇੱਕ ਤੇ ਸਰੀਰ ਕਰਕੇ ਹੈ। ਦੂਜਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਵੇਂ ਨਾ ਭਾਂਡਾ ਮਾੜਾ ਜਿਹਾ ਡਿੱਗਿਆ ਤੇ ਉਸੇ ਵੇਲੇ ਟੁੱਟ ਜਾਂਦਾ, ਵੀ ਜਿਹਨਾਂ ਚੀਜ਼ਾਂ ਨੂੰ ਤੂੰ ਜਿਹਨਾਂ ਚੀਜ਼ਾਂ ਨੂੰ ਏਡਾ ਵੱਡਾ ਸਿਰਜ ਕੇ ਬੈਠਾ ਨਾ, ਜਿਹੜੇ ਉਹ ਭਾਂਡੇ ਵੱਡੇ ਵੱਡੇ ਬਣਾ ਕੇ ਬੈਠਾ ਇੱਥੇ, ਜਿੱਦਣ ਇਹ ਟੁੱਟਣ ਤੇ ਆਏ ਤੇ ਫਿਰ ਬੰਦੇ ਏਦਾਂ ਹੀ ਟੁੱਟ ਜਾਂਦੇ ਨੇ। ਉਹ ਮੈਂ ਆਖਿਆ ਸੀ ਏਦਾਂ ਹੋਊਗਾ ਪਰ ਏਦਾਂ ਹੋਇਆ ਨਹੀਂ, ਲੋ ਟੁੱਟ ਗਿਆ ਭਾਂਡਾ, ਉਹ ਭਾਂਡੇ ਆਪ ਹੀ ਬਣਾਏ ਸੀ ਏਦਾਂ। ਵੀ ਸਾਰੀ ਜ਼ਿੰਦਗੀ ਹੁਣ ਘੁਮਿਆਰ ਮਿਹਨਤ ਕਰਦਾ ਰਿਹਾ ਵਿਚਾਰਾ, ਉਹ ਭਾਂਡੇ ਬਣਾ ਬਣਾ ਬਣਾ ਬਣਾ ਰੱਖੀ ਗਿਆ ਰੱਖੀ ਰੱਖੀ ਗਿਆ, ਤੇ ਉਹ ਪਰਲੇ ਬੰਨੇ ਕੋਈ ਬਲਦ ਭੱਜਾ ਆਇਆ ਤੇ ਉੱਤੋਂ ਦੀ ਲੰਘ ਗਿਆ ਤੇ ਸਾਰੀ ਉਹਨੇ ਮਿੱਟੀ ਤਬਾਹ ਕਰ ਦਿੱਤੀ, ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਇਸ ਕਰਕੇ ਇਹ ਆਸਾਂ ਦੇ ਭਾਂਡੇ ਤੈਨੂੰ ਦੁਖੀ ਕਰਨਗੇ, ਬਾਬੇ ਨੇ ਆਖਿਆ ਇਹਨਾਂ ਦਾ ਕੋਈ ਬਹੁਤਾ ਭਰੋਸਾ ਨਾ ਕਰੀ, ਇਹ ਮੜਾ ਠਣਕਾ ਲੱਗਣਾ ਤੇ ਉਸੇ ਵੇਲੇ ਟੁੱਟ ਜਾਣੀ। ਰੱਬੀ ਨਾਮ ਹੀ ਤੇਰਾ ਸਹਾਇਕ ਬਣੇਗਾ, ਕਹਾਂ ਬੇਸਾਸਾ ਇਸ ਭਾਂਡੇ। ਆਪਾਂ ਸਾਰੇ ਘੁਮਿਆਰ ਹਾਂ ਜੀ, ਇੱਦਾਂ ਸਮਝ ਲਓ ਆਪਾਂ ਸਾਰਿਆਂ ਨੇ ਵੰਨ ਸਵੰਨੇ ਭਾਂਡੇ ਬਣਾਏ ਹੋਏ ਨੇ, ਬੜੇ ਡਿਜ਼ਾਇਨ ਫੁੱਲ ਪਾਏ ਹੋਏ ਨੇ। ਵੰਨ ਸਵੰਨੇ ਭਾਂਡੇ ਕਿੱਥੇ ਬਣਾਏ? ਇੱਥੇ ਬਣਾਏ ਆਪਾਂ, ਇੱਥੇ ਭਾਂਡੇ ਬਣਾ ਕੇ ਬੈਠੇ ਆਪਾਂ। ਆਖਿਆ ਥੋੜਾ ਜਿਹਾ ਇੱਦਾਂ ਝਟਕਾ ਲੱਗਣਾ, ਨਾਲ ਦੀ ਨਾਲ ਸਾਰਾ ਕੁਝ ਖੇ ਹੋ ਜਾਣਾ। ਤੋ ਤੇਰਾ ਰੱਬ ਦਾ ਨਾਮ ਹੀ ਤੇਰਾ ਸਹਾਇਕ ਬਣੇਗਾ, ਇਹ ਭਾਂਡੇ ਤੇਰੇ ਟੁੱਟ ਜਾਣੇ ਨੇ, ਇਹ ਆਂਡੇ ਤੇਰੇ ਟੁੱਟ ਜਾਣੇ। ਉਹ ਜਿਵੇਂ ਸ਼ੇਖ ਚਿੱਲੀ ਦੀ ਕਹਾਣੀ ਆਉਂਦੀ ਸੀ ਨਾ, ਆਂਡੇ ਲੈ ਕੇ ਤੁਰ ਪਿਆ, ਟੋਕਰੀ ਸਿਰ ਤੇ ਰੱਖ ਲਈ, ਤੁਰਿਆ ਜਾ ਰਿਹਾ, ਕਹਿੰਦਾ ਆਂਡੇ ਵੇਚੂੰਗਾ ਫਿਰ ਇੰਨੀਆਂ ਮੁਰਗੀਆਂ ਹੋਰ ਲਊਂਗਾ ਫਿਰ ਉਹ ਜ਼ਿਆਦੀਆਂ ਮੁਰਗੀਆਂ, ਇੱਦਾਂ ਕਰਕੇ ਸੋਚਦਾ ਸੋਚਦਾ ਸੋਚਦਾ ਸੋਚਦਾ, ਮਹਿਲ ਹੋਵੇਗਾ ਮੇਰਾ, ਲੋਕ ਆਉਣਗੇ, ਐਡਾ ਵੱਡਾ ਮੇਰਾ ਕੰਮ ਹੋ ਜਾਊਗਾ। ਇੰਨੇ ਚਿਰ ਨੂੰ ਠੋਕਰ ਵੱਜੀ ਤੇ ਸਿਰ ਉੱਤੇ ਪਈ ਹੋਈ ਟੋਕਰੀ ਥੱਲੇ ਡਿੱਗੀ ਤੇ ਸਾਰੇ ਆਂਡੇ ਟੁੱਟ ਗਏ। ਹੁਣ ਧਾਹਾਂ ਮਾਰ ਰਿਹਾ, ਰੋ ਰਿਹਾ, ਕਹਿੰਦਾ ਹਾਏ ਮੇਰੇ ਮਹਿਲ, ਹਾਏ ਮੇਰੀਆਂ ਗੱਡੀਆਂ, ਹਾਏ ਮੇਰਾ ਆਹ ਕੁਝ, ਵੀ ਤੂੰ ਇੱਥੇ ਹੀ ਸੀ ਸਾਰਾ ਕੁਝ, ਇੰਨੇ ਸੁਪਨੇ, ਹੁਣ ਸਾਰਾ ਭਾਂਡਾ ਭੱਜ ਗਿਆ। ਤੋ ਮਹਾਰਾਜ ਕਹਿੰਦੇ ਨੇ ਅਬ ਮੋਕੋ ਰਾ ਭਏ ਰਾਜਾ ਰਾਮ ਸਹਾਈ, ਹੁਣ ਜ਼ਿੰਦਗੀ ਦੇ ਵਿੱਚ ਸਹਾਈ ਬਣ ਗਿਆ ਮੇਰਾ ਰੱਬ, ਹੁਣ ਮੈਂ ਲੋਕਾਂ ਵਾਂਗੂ ਐਵੇਂ ਭਾਂਡੇ ਨਹੀਂ ਬਣਾਏ। ਹੁਣ ਜਿਹੜਾ ਭਾਂਡੇ ਬਣਾਵੇ ਹੀ ਨਾ ਜੀ, ਉਹਨੂੰ ਟੁੱਟਣ ਉਹਦੇ ਟੁੱਟਣੇ ਕੀ ਨੇ? ਜਿਹੜਾ ਭਾਂਡੇ ਬਣਾਉਂਦਾ ਹੀ ਨਹੀਂ। ਹੁਣ ਜੇ ਸ਼ੇਖ ਚਿੱਲੀ ਉਹ ਆਂਡੇ ਵੇਚਣ ਤੁਰਿਆ ਸੀ ਤੇ ਜੇ ਇੰਨੇ ਸੁਰਤ ਵਿੱਚ ਉਹ ਸੁਪਨੇ ਸਿਰਜਦਾ ਹੀ ਨਾ ਤੇ ਫਿਰ ਗਮ ਹੋਣਾ ਸੀ। ਸਿੱਧਾ ਜਿਹਾ ਸਵਾਲ ਹੈ ਵੀ ਜੇ ਉਹ ਇੰਨਾ ਕੁਝ ਸਿਰਜਦਾ ਹੀ ਨਾ ਵੀ ਮੈਂ ਆਂਡੇ ਵੇਚਾਂਗਾ ਫਿਰ ਮੇਰਾ ਮਹਿਲ ਬਣੇਗਾ ਫਿਰ ਆਹ ਹੋਵੇਗਾ ਫਿਰ ਵਹੁਟੀ ਆਵੇਗੀ ਫਿਰ ਬੱਚੇ ਹੋਣਗੇ ਫਿਰ ਆਹ ਆਊਗਾ ਇੱਦਾਂ, ਮਤਲਬ ਜਿਹੜੀ ਚੀਜ਼ ਅਜੇ ਸਮੇਂ ਦੇ ਗਰਭ 'ਚ ਹੈ, ਜੇ ਇੰਨੇ ਸੁਪਨੇ ਉਹ ਬੁਣਦਾ ਹੀ ਨਾ ਤੇ ਚੇਤਾ ਰੱਖੋ ਕਿ ਉਹਨੂੰ ਦੁੱਖ ਲੱਗਦਾ? ਦੁੱਖ ਦਿੱਤਾ ਕਿੰਨੇ ਉਹਨੂੰ? ਗੁਆਂਢੀ ਨੇ ਦਿੱਤਾ? ਨਹੀਂ, ਉਹਦੇ ਆਪਣੇ ਸੋਚਣ ਦੇ ਪੈਟਰਨ ਨੇ, ਉਹਦੇ ਤਰੀਕੇ ਨੇ ਉਹਨੂੰ ਕੀ ਦਿੱਤਾ? ਦੁੱਖ ਦਿੱਤਾ। ਸੋ ਸਾਡੇ ਸੋਚਣ ਸਮਝਣ ਦਾ ਤਰੀਕਾ ਹੀ ਸਾਡੇ ਦੁੱਖਾਂ ਦਾ ਕਾਰਨ ਹੈ, ਵਜ੍ਹਾ ਹੈ, ਹੋਰ ਕੋਈ ਨਹੀਂ ਹੈਗਾ। ਤੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਹੁਣ ਮੇਰੇ ਗੁਰੂ ਨੇ ਉਹ ਜਿਹੜੀ ਮੇਰੀ ਬਿਰਤੀ ਸੀ ਨਾ ਜੰਮਣ ਦੀ ਤੇ ਮਰਨ ਦੀ, ਜਿਹੜੀ ਅੰਦਰ ਚੱਲਦੀ ਰਹਿੰਦੀ ਸੀ, ਉਹਨੂੰ ਕੱਟ ਦਿੱਤਾ ਤੇ ਮੇਰੀ ਅਵਸਥਾ ਉੱਚੀ ਹੋ ਗਈ। ਜਨਮ ਮਰਨ ਕੱਟ ਪਰਮ ਗਤ ਪਾਈ, ਸਾਧੂ ਸੰਗਤ ਦਿਓ ਰਲਾਏ, ਉਹਨੇ ਮੈਨੂੰ ਸਾਧੂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਰਲਾ ਦਿੱਤਾ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ, ਜਿਹੜੇ ਪੰਜ ਸੀ ਨਾ ਇਹਨਾਂ ਤੋਂ ਮੈਨੂੰ ਛੁਡਾ ਲਿਆ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ। ਆਖਿਆ ਹੁਣ ਉਹ ਪੰਜ ਮੈਨੂੰ ਪੰਜ ਕਿਵੇਂ ਬੰਨਣਗੇ? ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ, ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ, ਮੈਨੂੰ ਆਪਣਾ ਦਾਸ ਬਣਾ ਦਿੱਤਾ। ਇਕੱਲਾ ਦਾਸ ਹੀ ਨਹੀਂ ਬਣਾਇਆ, ਕੀਮਤੀ ਬਣਾ ਦਿੱਤਾ, ਅਮੋਲ ਬਣਾ ਦਿੱਤਾ, ਅਮੋਲਕ ਬਣਾ ਦਿੱਤਾ। ਸਤਿਗੁਰ ਕੀਨੋ ਪਰ ਉਪਕਾਰ, ਸਤਿਗੁਰੂ ਨੇ ਮੇਰੇ ਉੱਤੇ ਪਰਉਪਕਾਰ ਕੀਤਾ। ਕਾਟਲੀਨ ਸਾਗਰ ਸੰਸਾਰ, ਸੰਸਾਰ ਰੂਪੀ ਸਾਗਰ ਤੋਂ ਮੈਨੂੰ ਬਾਹਰ ਕੱਢ ਲਿਆ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਹੁਣ ਉਹ ਵਾਹਿਗੁਰੂ ਮੇਰੇ ਨਿਤ ਚਿੱਤ ਵਿੱਚ ਵਸਦਾ, ਅੰਦਰ ਵਸਦਾ, ਸਾਈ ਬਣ ਗਿਆ। ਮਾਇਆ ਤਪਤ ਬੁੱਝਿਆ ਅੰਗਿਆਰ, ਮਾਇਆ ਦੇ ਵਸ ਪਿਆ ਤਪ ਰਿਹਾ ਸੀ ਤੇ ਹੁਣ ਉਹ ਅੰਗਾਰੇ ਬੁੱਝ ਗਏ, ਉਹ ਕੋਲੇ ਤਪਦੇ ਨੀ, ਠੰਡੇ ਹੋ ਗਏ ਹੁਣ। ਮਾਇਆ ਤਪਤ ਬੁੱਝਿਆ ਅੰਗਿਆਰ, ਜਿਹੜੇ ਅੰਗਿਆਰੇ ਭਾਂਬਣ ਅੰਦਰ ਬਲਦੇ ਸੀ ਨਾ, ਉਹ ਬੁੱਝ ਗਏ, ਤਪਤ ਕੜਾਹਾ ਬੁੱਝ ਗਿਆ। ਮਨ ਸੰਤੋਖ, ਲਓ ਆ ਇਹਦਾ ਤਰੀਕਾ ਜੀ, ਆਖਿਆ ਜਿਹਦੇ ਮਨ ਵਿੱਚ ਸੰਤੋਖ ਆ ਗਿਆ, ਕੰਟੈਂਟ ਆ ਗਿਆ, ਸੰਤੋਖੀ ਬੰਦੇ ਨਾਲ ਦਾ ਸੁਖੀ ਬੰਦਾ ਕੋਈ ਬੰਦਾ ਨਹੀਂ ਹੁੰਦਾ ਦੁਨੀਆਂ ਵਿੱਚ, ਤੇ ਬੇਸੰਤੋਖੇ ਨਾਲ ਦਾ ਦੁਖੀ ਕੋਈ ਨਹੀਂ। ਜਿਹੜਾ ਸਿਦਕ ਵਾਲਾ ਹੁੰਦਾ ਉਹੀ ਸੁਖੀ ਹੈ, ਬੇਸਿਦਕਾ ਬੰਦਾ ਕਦੀ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ। ਮਹਾਰਾਜ ਨੇ ਆਖਿਆ ਮਨ ਸੰਤੋਖ ਨਾਮ ਆਧਾਰ, ਮਨ ਵਿੱਚ ਸੰਤੋਖ ਆਇਆ, ਰੱਬੀ ਨਾਮ ਜੀਵਨ ਦਾ ਆਧਾਰ ਬਣ ਗਿਆ। ਜਲ ਥਲ ਪੂਰ ਰਹੇ ਪ੍ਰਭ ਸਵਾਮੀ, ਉਹ ਵਾਹਿਗੁਰੂ ਉਹ ਪ੍ਰਭੂ ਸਵਾਮੀ ਹੁਣ ਸਮਝ ਲੱਗ ਗਈ ਵੀ ਜਲ ਥਲ ਹਰ ਇੱਕ ਪਾਸੇ ਪੂਰਿਆ ਹੈ, ਵਸਿਆ ਹੈ। ਜਤ ਪੇਖੋ ਤਾਂ ਤੰਤਰ ਜਾਮੀ, ਆਪਣੀ ਭਗਤ ਆਪ ਹੀ ਦ੍ਰਿੜਾਈ। ਉਹਨੇ ਆਪਣੀ ਭਗਤੀ ਮੈਨੂੰ ਦ੍ਰਿੜ ਕਰਾ ਦਿੱਤੀ ਵੀ ਆਹ ਭਗਤੀ ਹੁੰਦੀ। ਉਹ ਪੂਰਬ ਲਿਖਤ ਮਿਲਿਆ ਮੇਰੇ ਭਾਈ, ਹੇ ਮੇਰੇ ਭਾਈ ਜਿਹੜੀ ਮੇਰੀ ਪਹਿਲੀ ਮਿਹਨਤ ਸੀ ਹੁਣ ਮੈਨੂੰ ਮਿਲ ਗਈ। ਉਹ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸਵਾਮੀ ਗਰੀਬ ਨਵਾਜ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਮੇਰਾ ਸਵਾਮੀ ਵਾਹਿਗੁਰੂ ਗਰੀਬਾਂ ਨੂੰ ਨਵਾਜਣ ਵਾਲਾ ਹੈ, ਤੋ ਐਸੇ ਸਵਾਮੀ ਦੇ ਨਾਲ ਅਸੀਂ ਵੀ ਜੁੜਨਾ ਹੈ ਤਾਂ ਸਾਡੇ ਅੰਦਰ ਦਾ ਜਨਮ ਮਰਨ ਦਾ ਗੇੜ ਕੱਟਿਆ ਜਾ ਸਕਦਾ। ਅਸੀਂ ਸੰਤੋਖੀ ਜੀਵਨ ਵਾਲੇ ਜਦੋਂ ਬਣਾਂਗੇ, ਗੁਰੂ ਦੇ ਸ਼ਬਦ ਦਾ ਆਸਰਾ ਲਵਾਂਗੇ, ਤਾਂ ਸਾਡਾ ਕਲਿਆਣ ਤੇ ਭਲਾ ਹੋਵੇਗਾ। ਸੋ ਗੁਰੂ ਕਿਰਪਾ ਕਰੇ ਜੀ। ਇਹ ਸੀ ਪਾਵਨ ਬਾਣੀ ਦੀ ਵਿਚਾਰ। ਸਾਡੇ ਕੋਲ ਭਾਈ ਹਰਮਨਦੀਪ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਸੋ ਉਹ ਪਹੁੰਚੇ ਹੋਏ ਨੇ, ਉਹਨਾਂ ਨੇ ਇੱਕ ਮਹੀਨੇ ਦੇ ਕਰੀਬ ਸੇਵਾਵਾਂ ਕਰਨੀਆਂ ਨੇ। ਸੋ ਆਪ ਸੰਗਤ ਨੂੰ ਬੇਨਤੀ ਹੈ ਵੀ ਜਿੱਥੇ ਚਲੋ ਆਪਾਂ ਘਰਾਂ ਵਿੱਚ ਬਹਿ ਕੇ ਸੁਣਦੇ ਹਾਂ, ਪਰ ਯਤਨ ਕਰਿਆ ਕਰੀਏ ਵੀ ਗੁਰੂ ਦਰਬਾਰ ਦੇ ਵਿੱਚ ਆਣ ਕੇ ਜਿਹੜਾ ਸੰਗਤ ਦਾ ਆਨੰਦ ਹੈ ਨਾ, ਉਹ ਇੱਕ ਵੱਖਰਾ ਹੁੰਦਾ। ਸੋ ਸਮਾਂ ਕੱਢ ਕੇ ਅਸੀਂ ਗੁਰੂ ਦਰਬਾਰ ਦੇ ਵਿੱਚ ਸਵੇਰੇ ਜਾਂ ਸ਼ਾਮ ਵੇਲੇ ਜਿਹੜਾ ਹੈ ਉਹ ਬਾਣੀ ਦਾ ਕੀਰਤਨ ਕਥਾ, ਢਾਡੀ ਜਥੇ ਆਉਂਦੇ ਨੇ ਇੰਡੀਆ ਤੋਂ, ਤੋ ਜੇ ਆਪਾਂ ਦਰਬਾਰ ਦੇ ਵਿੱਚ ਆਵਾਂਗੇ ਤੇ ਇਹਦਾ ਜਿਹੜੇ ਜਥੇ ਸਾਡੇ ਕੋਲ ਇੰਨੀ ਮਾਇਆ ਖਰਚ ਕੇ ਵੀ ਆਉਂਦੇ ਨੇ, ਉਹਨਾਂ ਨੂੰ ਵੀ ਕੋਈ ਲਾਭ ਹੋਵੇਗਾ। ਸੋ ਠੀਕ ਹੈ, ਚੈਨਲਾਂ ਨੇ ਸਾਨੂੰ ਬਹੁਤ ਕੁਝ ਜਿਹੜਾ ਹੈ ਉਹ ਸਹੂਲਤਾਂ ਮੁਹੱਈਆ ਕਰਾ ਦਿੱਤੀਆਂ ਨੇ, ਪਰ ਸੰਗਤ ਦਾ ਜਿਹੜਾ ਕੰਸੈਪਟ ਹੈ ਵੀ ਬੈਠ ਕੇ ਸੁਣਨਾ ਗੁਰੂ ਦੇ ਦਰਬਾਰ ਦੇ ਵਿੱਚ, ਇਹ ਸਾਨੂੰ ਕਦੇ ਵੀ ਗਵਾਉਣਾ ਨਹੀਂ ਚਾਹੀਦਾ। ਤੋ ਮਹਾਰਾਜ ਕਿਰਪਾ ਕਰਨ, ਸਵਾਓ ਅਗਲਾ ਪ੍ਰੋਗਰਾਮ ਗਿਆਨੀ ਜੀ ਵੀ ਤੁਹਾਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸਤਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜ

ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹਫ਼ਤਾਵਾਰੀ ਦੀਵਾਨ ਸਜਾਏ ਜਾਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦਿਆਂ ਗੁਰਬਾਣੀ ਸ਼ਬਦ ਕੀਰਤਨ, ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਹਰਮਨਜੀਤ ਸਿੰਘ ਜੀ, ਹਜ਼ੂਰੀ ਰਾਗੀ ਸਫਰ ਜਥਾ ਸਿੱਧ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸ ਪਿੰਡ ਰਸਮਾਂ ਦੁਆਰਾ ਅਰਾਹੀ ਬਾਣੀ ਦੇ ਮਨੋਹ ਕੀਰਤਨ ਸਰਵ ਕਰਾਏ ਨੇ, ਜਥਾ ਅੱਜ ਹੀ ਸਾਡੇ ਪਾਸ ਪਹੁੰਚੇ ਨੇ। ਸਭ ਤੋਂ ਪਹਿਲਾਂ ਦਾਸ ਜਥੇ ਨੂੰ ਆਪਣੇ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਸੰਗਤਾਂ ਵੱਲੋਂ ਦਰਬਾਰ ਵਿੱਚ ਜੀ ਐਂ ਆਖਦਾ। ਆਉਣ ਵਾਲੇ ਸਮੇਂ ਵਿੱਚ ਜਿੰਨਾ ਸਮਾਂ ਸਤਿਗੁਰ ਬਖਸ਼ਿਸ਼ ਕਰਨਗੇ, ਆਪ ਸੰਗਤਾਂ ਦੀ ਸੇਵਾ ਸਵੇਰੇ ਸ਼ਾਮ ਕੀਰਤਨ ਰਾਹੀਂ ਕਰਨਗੇ। ਸੋ ਆਪ ਜੀ ਨੂੰ ਵੀ ਬੇਨਤੀ ਹੈ, ਜਦੋਂ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਥੇ ਜਾਂ ਪ੍ਰਚਾਰਕ ਸ਼੍ਰੇਣੀ ਦਰਬਾਰ ਵਿੱਚ ਆਉਂਦੇ ਨੇ, ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਮਾਣ ਸਤਿਕਾਰ ਕਰੀਏ, ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਕਿ ਸਾਨੂੰ ਚੰਗੇ ਜਥੇ, ਚੰਗੇ ਕਥਾਵਾਚਕ ਪ੍ਰਚਾਰਕ ਸੁਣਨ ਨੂੰ ਮਿਲਦੇ ਨੇ। ਔਰ ਇਹ ਕਈ ਵਾਰ ਆਪਾਂ ਪਿੰਡਾਂ ਵਿੱਚ ਜਦੋਂ ਪਿੰਡ ਜਾਂਦੇ ਹਾਂ, ਤੁਹਾਨੂੰ ਆਪਾਂ ਨੂੰ ਪਤਾ ਹੀ ਆ ਕਿ ਉੱਥੇ ਕਿੰਨਾ ਕੁ ਇੰਤਜ਼ਾਮ ਹੁੰਦਾ ਹੈ। ਸੋ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਭਾਈ ਸਾਹਿਬ ਭਾਈ ਹਰਨੇਕ ਸਿੰਘ ਗਿੱਲ ਪਰਿਵਾਰ ਵੱਲੋਂ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ ਨੇ ਬੱਚੇ ਦਾ, ਅਤੇ ਸਤਿੰਦਰਪਾਲ ਸਿੰਘ ਗਿੱਲ ਵੱਲੋਂ ਆਪਣੇ ਪੁੱਤਰ, ਅਤੇ ਭਾਈ ਹਰਨੇਕ ਸਿੰਘ ਆਪਣੇ ਪੋਤਰੇ ਕਾਕਾ ਹਰਸ਼ਾਨ ਸਿੰਘ ਗਿੱਲ ਦਾ 18ਵਾਂ ਜਨਮ ਦਿਨ ਹੈ। ਬਹੁਤ ਬਹੁਤ ਵਧਾਈਆਂ। ਨਾਲ ਸਤਿਗੁਰ ਦੀ ਕਿਰਪਾ ਨਾਲ ਬੱਚੇ ਨੇ ਗ੍ਰੈਜੂਏਸ਼ਨ ਜਿਹੜੀ ਆ ਕੰਪਲੀਟ ਕੀਤੀ 12ਵੀਂ। ਸੋ ਸ਼ੁਕਰਾਨੇ ਵਜੋਂ ਪਰਿਵਾਰ ਅੱਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰ ਦੀ ਰਹਿਮਤ ਹੈ ਕਿ ਪਰਿਵਾਰ ਵੱਲੋਂ ਬੱਚੀ ਨੇ ਬੜੇ ਪਿਆਰ ਨਾਲ ਸਹਿਜ ਪਾਠ ਦੀ ਸੇਵਾ ਕੀਤੀ ਹੈ। ਵੈਸੇ ਬਾਣੀ ਸਿੱਖ ਨੂੰ ਆਪ ਪੜ੍ਹਨ ਦਾ ਹੁਕਮ ਹੈ, ਗਾਵੋ ਸੁਣੋ ਪੜ੍ਹੋ ਨਿੱਤ ਪਾਈ, ਕਿ ਸਿੱਖ ਨੇ ਸਿੱਖ ਨੂੰ ਜਿਹੜਾ ਸਿਧਾਂਤ ਹੈ ਉਹ ਬਾਣੀ ਦਾ ਹੈ ਕਿ ਜਾਂ ਤਾਂ ਪਰਿਵਾਰ ਰਲ ਮਿਲ ਕੇ ਪਾਠ ਆਪ ਕਰੇ, ਜੇ ਆਪ ਪਾਠ ਨਹੀਂ ਕਰ ਸਕਦਾ ਤਾਂ ਪਾਠੀ ਲਾ ਕੇ ਸੁਣੇ, ਅਤੇ ਜੇ ਦੋਵਾਂ ਵਿੱਚੋਂ ਕੁਝ ਨਹੀਂ ਤਾਂ ਖਿਮਾ ਕਰਨਾ, ਕੰਮ ਹੋ ਰਿਹਾ ਤੁਸੀਂ ਕਰਾ ਰਹੇ ਜੇ ਤਾਂ ਅਸੀਂ ਕਰ ਰਹੇ ਹਾਂ, ਕੰਮ ਚੱਲ ਰਹੇ ਨੇ। ਇਹੀ ਕਾਰਨ ਹੈ ਕਿ ਅੱਜ ਧਾਰਮਿਕ ਤੌਰ 'ਤੇ ਕਰਮ ਬਹੁਤ ਹੋ ਰਹੇ ਨੇ, ਕੋਈ ਕਮੀ ਨਹੀਂ। ਅੱਜ ਤੋਂ 20-25-50 ਸਾਲ ਪਹਿਲਾਂ ਕਦੀ ਕਦਾਈ ਕਿਤੇ ਟਾਵਾਂ ਟਾਵਾਂ ਕਿਤੇ ਖੰਡ ਪਾਠ ਹੁੰਦਾ ਸੀ, ਅਤੇ ਜਦੋਂ ਕਿਸੇ ਦੇ ਘਰ ਸਹਿਜ ਪਾਠ ਹੋਣਾ ਤਾਂ ਰੌਣਕਾਂ ਲੱਗੀਆਂ ਰਹਿਣੀਆਂ, ਕਿਸੇ ਦੀ ਸੇਵਾ, ਪਾਠੀਆਂ ਦੀ ਸੇਵਾ, ਆਏ ਗਏ ਦੀ ਸੇਵਾ। ਅੱਜ ਤਾਂ ਖਿਮਾ ਕਰਨਾ, ਪਾਠ ਗੁਰਦੁਆਰੇ, ਆਪ ਘਰ, ਭੋਗ ਵੀ ਗੁਰਦੁਆਰੇ, ਅਤੇ ਬਖਸ਼ਿਸ਼ਾਂ ਅਸੀਂ ਮੰਗਦੇ ਹਾਂ ਵੀ ਸਾਨੂੰ ਸਤਿਗੁਰ ਬਖਸ਼ਿਸ਼ਾਂ ਦੇਣ। ਇਹ ਕਈ ਵਾਰ ਐਸੇ ਕਰਮ ਸਾਡੇ ਕੋਲ ਹੋ ਰਹੇ ਨੇ। ਤੋ ਜਿਹੜੇ ਪਰਿਵਾਰ ਆਪ ਬਾਣੀ ਪੜ੍ਹਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਪਰਿਵਾਰ ਨੇ ਆਪ ਸਹਿਜ ਪਾਠ ਦੀ ਸੇਵਾ ਕੀਤੀ ਹੈ, ਗੁਰੂ ਕਿਰਪਾ ਕਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ। ਔਰ ਜੋ ਸਹਿਜ ਪਾਠ ਪਰਿਵਾਰ ਵੱਲੋਂ ਆਰੰਭ ਕੀਤਾ ਸੰਪੂਰਨਤਾ ਸਾਹਿਬ ਭੋਗ ਪੈਣਗੇ, ਉਸ ਤੋਂ ਬਾਅਦ ਅੱਧੇ ਕੁ ਘੰਟੇ ਲਈ ਹੋਰ ਕੀਰਤਨ ਅਤੇ ਢਾਡੀ ਵਾਰਾਂ ਇਤਿਹਾਸ ਜਿਹੜੇ ਨੇ ਉਹ ਆਪ ਜੀ ਨੂੰ ਸਰਵ ਕਰਾਂਗੇ, ਉਪਰੰਤ ਅਰਦਾਸ ਹੋਏਗੀ। ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ ਪਰਿਵਾਰ ਵੱਲੋਂ, ਸਭ ਨੂੰ ਬੇਨਤੀ ਹੈ ਸ਼ਰਧਾ ਭਾਵਨਾ ਦੇ ਪਿਆਰ ਦੇ ਨਾਲ ਗੁਰੂ ਕੇ ਲੰਗਰ ਛਕਣੇ ਨੇ। ਔਰ ਬਹੁਤ ਬਹੁਤ ਵਧਾਈਆਂ। ਸੋ ਆਓ ਜੋ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਨੇ ਉਹਨਾਂ ਦੇ ਭੋਗ ਦੇ ਸਲੋਕ ਜਿਹੜੇ ਬੜੇ ਪਿਆਰ ਨਾਲ ਅਸੀਂ ਸਰਵਣ ਕਰੀਏ। ਔਰ ਵੈਸੇ ਮਾਲਕ ਨੇ ਬੜੀ ਕਿਰਪਾ ਕੀਤੀ ਹੈ, ਕੋਈ ਸਹਿਜ ਪਾਠ ਜਾਂ ਖੰਡ ਪਾਠ ਜਾਂ ਕੋਈ ਸੇਵਾ ਕਰਾਉਂਦੇ ਨੇ ਅਤੇ ਉਸ ਵਿੱਚ ਹਾਜ਼ਰ ਨਹੀਂ ਹੁੰਦੇ, ਅਤੇ ਜਦੋਂ ਸ਼ਲੋਕ ਦੇ ਵਿੱਚ ਸਾਡੀ ਸ਼ਰਧਾ ਆਉਂਦੀ ਵੀ ਚਲੋ ਭਾਈ ਸ਼ਲੋਕ ਜਰਾ ਟਾਈਮ ਹੋ ਗਿਆ ਆਪਾਂ ਜਾ ਕੇ ਸਰਵਣ ਕਰੀਏ, ਅਤੇ ਉਸ ਵਕਤ ਪਾਤਸ਼ਾਹ ਪਹਿਲੇ ਸ਼ਲੋਕ 'ਚ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਪਹਿਲੇ 'ਚ ਕਹਿੰਦੇ ਭਾਈ ਗੁਣ ਦੇ ਗੁਣ ਤੇ ਗਾਏ ਨਹੀਂ ਭਾਈ ਤੋਂ। ਸੋ ਆਓ ਬੜੇ ਪਿਆਰ ਨਾਲ ਆਪਾਂ ਬਾਣੀ ਦਾ ਪਾਠ ਸਰਵਣ ਕਰੀਏ ਜੀ, ਉਸ ਤੋਂ ਬਾਅਦ ਕੀਰਤਨ ਹੋਏਗਾ ਕੁਛ ਸਮੇਂ ਲਈ, ਉਪਰੰਤ ਢਾਡੀ ਵਾਰਾਂ, ਉਸ ਤੋਂ ਬਾਅਦ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਗੁਰੂ ਸਾਹਿਬ ਜੀ ਡੰਡੋਤ ਬੰਦਨ ਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਦ ਫਿਰਦ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਬ੍ਰਹ ਬੇਨਤੀ ਆਪਣੀ ਭਗਤੀ ਲਾਏ ਤੇ ਚਿਰ ਮੋਲ ਨਾ ਥੁੜੀਂਦੋ ਜਿਚਰ ਆਪ ਕਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖਾਂਬ ਵੇ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਧੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੈਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮਿਆ ਕਾਰਥ ਕੀਨ ਕਹੋ ਨਾਨਕ ਹਰ ਭਜ ਮੰਦਾ ਜੇ ਬਿਦ ਜਲ ਕੋ ਮੀਨ ਬਿਖੇਨ ਸਿਉ ਕਾਹੇ ਰਚਿਓ ਨਿਮਖ ਨ ਹੋ ਅਦਾਸ ਕਹੋ ਨਾਨਕ ਭਜ ਹਰ ਮੰਦਾ ਪਰੈ ਨ ਜਮ ਕੀ ਭਾਸ ਤਰਨਾ ਪੋਉ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰ ਮੰਨਾ ਓਦ ਜਾਤ ਹੈ ਬੀਤ ਬਿਰਦ ਪਿਓ ਸੂਜੈ ਨਹੀਂ ਕਾਲ ਪਹੁੰਚੋ ਹਨ ਕਉ ਨਾਨਕ ਨਰ ਬਾਵ ਰਹੇ ਕਿਉਂ ਨ ਭਜੇ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮ ਹਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਦਾਰਨ ਪੈ ਹਰਨ ਹਰ ਨਾਥ ਕਹਿ ਨਾਥ ਕਹੋ ਨਾਨਕ ਤਹਿ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦੀਓ ਤਾਂ ਸਿਉ ਨਿਉ ਨ ਕੀਨ ਕਹੋ ਨਾਨਕ ਨਰ ਬਾਬ ਰਹੇ ਆਪ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੈ ਧਾਮ ਕਉ ਨਾਨਕ ਸੁਨ ਰੇ ਮੰਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮੰਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ ਤੇ ਭਜ ਰਹਿ ਤੈ ਮੀਤ ਕਉ ਨਾਨਕ ਸੁਨ ਰੇ ਮੰਦਾ ਔਦ ਕਢਤ ਹੈ ਨੀਤ ਪਾਂਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੈ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਕੜ ਗੜ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਉ ਨਾਨਕ ਤੇ ਪਜ ਮੰਦਾ ਪੌਨ ਦੇ ਉਤਰੇ ਪਾਰ ਸੁਖ ਦੁਖ ਜਹ ਪਰਸੇ ਨਹੀਂ ਲੋਭ ਮੋਹ ਅਭਮਾਨ ਕਉ ਨਾਨਕ ਸੁਨ ਰੇ ਮੰਦਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜੇ ਕੰਚਣ ਲੋ ਸਮਾਨ ਕਉ ਨਾਨਕ ਸੁਨ ਰੇ ਮੰਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮੰਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤੇ ਆਨ ਕਹੋ ਨਾਨਕ ਸੁਣ ਰਹਿ ਮਾਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰਹਿ ਮਾਨਾ ਤੇ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਉ ਨਾਨਕ ਸੁਣ ਰਹਿ ਮੰਦਾ ਤੇ ਕਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ ਕਉ ਨਾਨਕ ਵੈ ਮੁਕਤ ਨਰ ਇਹ ਮਨ ਸਾਚੀ ਮਾਨ ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਹੋ ਨਾਨਕ ਸੁਣ ਰੇ ਮਾਨਾ ਤੇ ਕਰ ਬ੍ਰਹਮ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ ਕਹੋ ਨਾਨਕ ਵੈ ਮੁਕਤ ਨਰ ਇਹ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਜਨ ਹੋਏ ਸਫਲ ਹੋਏ ਤੇ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰਹੇ ਮਾਨਾ ਪਰੈ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੋ ਨਾਨਕ ਆਪਣ ਤਰੈ ਔਰ ਨ ਲੈ ਤੇ ਉਦਾਰ ਜੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਣੀ ਕਛੂ ਨ ਚੇਤੈ ਮਦ ਮਾਇਆ ਕੈ ਅੰਧ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਬੰਦ ਜੋ ਸੁਖ ਕੋ ਚਾਹੇ ਸਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਕੀਤੇ ਗਏ ਸਨ ਉਹਨਾਂ ਦੇ ਸੰਪੂਰਨਤਾ ਸਹਿਜ ਭੋਗ ਪੈ ਨੇ। ਆਪ ਜੀ ਨੇ ਨਵੀਂ ਪਾਤਸ਼ਾਹੀ ਦੇ ਸ਼ਲੋਕ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ ਪਰਿਵਾਰ ਨੂੰ ਸਤਿਗੁਰ ਚੜ੍ਹਦੀ ਅੰਕਲਾ ਬਖਸ਼ਣ। ਔਰ ਪਰਿਵਾਰ ਵੱਲੋਂ ਆਓ 20 ਮਿੰਟ ਵਾਸਤੇ ਭਾਈ ਸਾਹਿਬ ਦਾ ਜਥਾ ਆਪ ਜੀ ਨੂੰ ਕੀਰਤਨ ਸ਼ਰਨ ਕਰਾਉਣਗੇ। ਉਸ ਤੋਂ ਥੋੜ੍ਹਾ ਸਮਾਂ ਢਾਡੀ ਜਥਾ ਉਪਰੰਤ ਅਰਦਾਸ ਹੋਏਗੀ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਸਭ ਨੂੰ ਬੇਨਤੀ ਹੈ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਬੜੇ ਪਿਆਰ ਨਾਲ ਸਰਵੰ ਕਰੋ ਕੀਰਤਨ ਭਾਈ ਸਾਹਿਬ ਹਰਮਜੀਤ ਸਿੰਘ ਦੇ ਪਿਆਰ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ।